0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store. Connecting you to the community, anytime, anywhere.
1: 94.7 FM Radio Sursangam. Har hafte weekend te suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. Radiosursangam.ca. Phone 403-585-0910. Radio Sursangam.
2: Calgary's oldest, biggest and only South Asian radio station. Sabarang Radio 94.7 FM.
3: Monday, Tuesday, Thursday, Friday 7 to 8 p.m. Sundays 1 to 5 p.m.
2: Visit Sabarang.ca.
4: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
5: Sabrang Radio 94.7 Sunday. Sare listeners da bahut bahut swagat hai ji ajj de is khoobsurat 14 August de program ch kyunki 14 August aa gayi hai te Pakistan da Independence Day ajj sare doston nu jehde ajj ਇੰਡੀਪੈਂਡੈਂਸ ਡੇ ਮਨਾ ਰਹੇ ਉਹਨਾਂ ਨੂੰ ਲੱਖ ਲੱਖ ਵਧਾਈਆਂ ਉਹਨਾਂ ਇਸ ਖੁਸ਼ੀ ਦੇ ਮੌਕੇ ਤੇ ਕਿਉਂਕਿ ਜਦੋਂ ਤੁਹਾਡੀ ਕੋਈ ਆਇਡੈਂਟੀਟੀ ਬਣ ਜਾਂਦੀ ਹੈ ਫਿਰ ਬੰਦੇ ਜਿਹੜੇ ਨੇ ਉਹ ਡੈਫੀਨੇਟਲੀ ਉਹ ਤਾਂ ਆਪਣਾ ਹੀ ਇੱਕ ਮਾਹੌਲ ਹੁੰਦਾ ਨਾਲੇ ਇੰਡੀਪੈਂਡੈਂਸ ਦਾ ਮਤਲਬ ਆਜ਼ਾਦੀ ਜਦੋਂ ਮਿਲੀ ਹੈ ਚਾਹੇ ਮਿਲੀ ਤਾਂ ਦੋਨੋਂ ਫੈਮਿਲੀਜ਼ ਨੂੰ ਇਕੱਠੇ ਹੀ ਸੀਗੀ ਬਟ ਇਹ ਹੈ ਵੀ ਇਹ ਅੱਜ ਦੀ ਰਾਤ ਨੂੰ ਬੇਸਿਕਲੀ ਮਨਾਇਆ ਜਾਂਦਾ ਪ੍ਰੋਗਰਾਮ ਵੀ ਸੰਡੇ ਦੀ 14 ਤਰੀਕ ਦੀ ਰਾਤ ਤੇ 15 ਤਰੀਕ ਦਾ ਜਿਹਨੂੰ ਕਹਿੰਦੇ ਆ ਵੀ ਫਿਰ ਇੰਡੀਆ ਦਾ ਇੰਡੀਪੈਂਡੈਂਸ ਡੇ ਮਨਾਇਆ ਜਾਂਦਾ ਇਸੇ ਤਰੀਕੇ ਨਾਲ ਸੋ ਮੋਸਟਲੀ ਜਦੋਂ ਲੋਕੀ ਇਹਨਾਂ ਚੀਜ਼ਾਂ ਨੂੰ ਸੈਲੀਬ੍ਰੇਟ ਕਰਦੇ ਆ ਤੇ ਬੜੇ ਵਧੀਆ ਧੂਮ ਧਮਾਕੇ ਨਾਲ ਕੀਤਾ ਜਾਂਦਾ ਅੱਜ ਦੇ ਵੀ ਪ੍ਰੋਗਰਾਮ ਜਿਹੜੇ ਨੇ ਉਹ ਪਾਕਿਸਤਾਨ ਦੇ ਦੋ ਜਗ੍ਹਾ ਤੇ ਸੈਲੀਬ੍ਰੇਸ਼ਨ ਚੱਲ ਰਹੀ ਹੈ ਜੀ ਇੱਕ ਤੇ ਜਿਹੜਾ ਕਮਿਊਨਿਟੀ ਹਾਲ ਦੀ ਜਦੋਂ ਆਪਾਂ ਗੱਲਬਾਤ ਕਰਦੇ ਹਾਂ ਕਿਉਂਕਿ PCCA ਵਾਲੇ ਸਾਡੇ ਕੋਲ ਕੱਲ੍ਹ ਪਰਸੋਂ ਆਏ ਸੀਗੇ ਉਹਨਾਂ ਨੇ ਦੱਸਿਆ ਵੀ ਅੱਜ

ਉਹਨਾਂ ਦਾ 5 ਵਜੇ ਤੋਂ ਪ੍ਰੋਗਰਾਮ ਜਿਹੜਾ ਚੱਲੇਗਾ ਤੇ ਇਹ ਨਿਊ ਹੋਰਾਈਜ਼ਨ ਮਾਲ ਦੇ ਵਿੱਚ। ਤੇ ਦੂਸਰਾ ਜਿਹੜਾ ਹੈ ਉਹ ਡੇਰਾ ਬੈਂਕੁਏਟ ਹਾਲ ਦੇ ਵਿੱਚ, ਜਿਹੜਾ ਕਿ ਪਹਿਲਾਂ ਪ੍ਰੇਰਵਿਨ ਪਾਰਕ ਦੇ ਵਿੱਚ ਰੱਖਿਆ ਗਿਆ ਸੀਗਾ, ਫਿਰ ਉਹਨੂੰ ਮੂਵ ਕਰਕੇ ਤੇ ਫਿਰ ਇੰਟਰਨਲ, ਕਿਉਂਕਿ ਮੌਸਮ ਨੂੰ ਦੇਖਦੇ ਆ ਧਿਆਨ ਦੇ ਵਿੱਚ, ਇਹਨਾਂ ਨੇ ਇੰਟਰਨਲ ਡੇਰਾ ਬੈਂਕੁਏਟ ਹਾਲ ਦੇ ਵਿੱਚ ਅੱਜ ਕਰ ਰਹੇ ਆ ਤੇ ਉੱਥੇ ਵੀ ਰੌਣਕਾਂ ਲੱਗੀਆਂ ਪੂਰੀਆਂ। ਜੋ ਆਈ ਬਿਲੀਵ ਵੀ ਜਿਸ ਤਰ੍ਹਾਂ ਦਾ ਪ੍ਰੋਗਰਾਮ ਹੁੰਦਾ ਉਹਦੇ ਚ ਕਾਫੀ ਕੁਛ ਨਵਾਂ ਪਹਿਲੇ ਦੇ ਮੁਕਾਬਲੇ ਡਿਫਰੈਂਟ ਜਿਹੜਾ ਉਹ ਦੇਖਣ ਨੂੰ ਮਿਲਿਆ ਹੈਗਾ। ਸੋ ਇਹ ਦੋ ਪ੍ਰੋਗਰਾਮ ਜਿਹੜੇ ਚੱਲ ਰਹੇ ਆ, ਉਹਦੇ ਨਾਲ ਨਾਲ ਅੱਜ ਵੈਲਰੀਨ ਹੁਣਾਂ ਨੇ ਵੀ ਪ੍ਰੋਗਰਾਮ ਰੱਖਿਆ ਸੀਗਾ ਇੱਕ ਅੱਜ ਦੇ ਪ੍ਰੋਗਰਾਮ ਦੇ ਹਿਸਾਬ ਨਾਲ, ਤੇ ਉਹ ਵੀ ਖੂਬ ਸੈਲੀਬ੍ਰੇਸ਼ਨ ਚੱਲ ਰਹੀ ਹੈ। ਸੋ ਇਹ ਦੋ ਤਿੰਨ ਜਗ੍ਹਾ ਦੇ ਜਿਹੜੇ ਪ੍ਰੋਗਰਾਮ ਨੇ। ਇਸ ਤੋਂ ਇਲਾਵਾ ਕੱਲ੍ਹ ਦਾ ਜਿਹੜਾ ਪ੍ਰੋਗਰਾਮ ਹੋਏਗਾ ਉਹ 15 ਅਗਸਤ ਦਾ ਪ੍ਰੋਗਰਾਮ, ਇੰਡੀਅਨ ਇੰਡੀਪੈਂਡੈਂਸ ਡੇ ਜਿਹੜਾ ਕਿ ਲੋਡ 6 ਦੇ ਵਿੱਚ, ਤੁਹਾਨੂੰ ਪਤਾ ਪਾਰਕਿੰਗ ਲੋਡ ਦੇ ਵਿੱਚ, ਉਹਦਾ ਵੀ ਮੈਂ ਦੇਖ ਰਿਹਾ ਸੀ, ਤਿਆਰੀਆਂ ਚੱਲ ਰਹੀਆਂ ਨੇ, ਕਾਫੀ ਵੱਡਾ ਪ੍ਰੋਗਰਾਮ ਉੱਥੇ ਵੀ ਹੋਏਗਾ। ਸਾਰੀਆਂ ਇੰਡੀਅਨ ਐਸੋਸੀਏਸ਼ਨ ਜਿਹੜੀਆਂ ਨੇ ਉਹਦੇ ਚ ਮਿਲ ਕੇ ਉਹ ਪ੍ਰੋਗਰਾਮ ਕਰ ਰਹੀਆਂ ਤੇ ਉੱਥੇ ਇਹ ਆਜ਼ਾਦੀ ਦਾ ਪ੍ਰੋਗਰਾਮ ਜਿਹੜਾ ਕੱਲ੍ਹ ਸਵੇਰੇ 11 ਵਜੇ ਤੋਂ ਸ਼ੁਰੂ ਹੋ ਜਾਏਗਾ। ਸੋ ਇਸ ਤਰ੍ਹਾਂ ਦੀਆਂ ਕੁਛ ਇੱਕ ਗੱਲਾਂਬਾਤ ਤੇ ਇਨਫੋਰਮੇਸ਼ਨ ਜਿਹੜੀ ਸਾਹਮਣੇ ਆ ਰਹੀ ਹੈ। ਕੀ ਕਰਦਾ ਵੀ ਆਪਾਂ ਥੋੜੀ ਜਿਹੀ ਗੱਲਬਾਤ ਜਿਹੜੀ ਉਹ ਕਰ ਦਿੰਦੇ ਹਾਂ ਆਪਣੀ ਸ਼ੁਰੂ, ਤੇ ਇਨਫੋਰਮੇਸ਼ਨ ਤੁਹਾਡੇ ਨਾਲ ਦਿਖਾਉਂਦੇ ਹਾਂ ਵੀ ਕੀ ਕੁਛ ਕਿੱਥੇ ਕਿੱਥੇ ਚੱਲ ਰਿਹਾ, ਫਿਰ ਇਸ ਤੋਂ ਬਾਅਦ ਆਪਾਂ ਤੇ ਪ੍ਰੋਗਰਾਮ ਚੱਲ ਹੀ ਰਹੇ ਨੇ। ਅਟਾਰੀ ਬਾਰਡਰ ਦੇ ਉੱਤੇ ਬੜੀ ਰੌਣਕ ਮੇਲਾ ਲੱਗਿਆ ਹੁੰਦਾ ਇਸ ਗੱਲ ਨੂੰ ਲੈ ਕੇ, ਥੋੜੀ ਜਿਹੀ ਗੱਲਬਾਤ ਜਿਹੜੀ ਉਧਰਲੇ ਪਾਸੇ ਚੱਲਦੇ ਹਾਂ ਤੇ ਸੁਣਦੇ ਹਾਂ, ਫਿਰ ਵਾਪਸ ਮਿਲ ਕੇ ਬਾਕੀ ਦੀਆਂ ਖ਼ਬਰਾਂ ਤੇ ਗੱਲਾਂ ਬਾਤਾਂ ਇਸੇ ਤਰੀਕੇ ਨਾਲ ਜਾਰੀ ਰਹਿਣਗੀਆਂ ਜੀ। ਸਬਰੰਗ ਰੇਡੀਓ 94.7 FM ਤੇ ਨਾਲ ਹੀ ਤੁਹਾਨੂੰ ਦੱਸਦੀ ਹੈ ਵੀ ਵੈਦਰ ਜਿਹੜਾ ਉਹ ਅੱਜ ਤੋਂ ਬਾਅਦ ਜਿਹੜੀ ਹੈ ਬਾਰਿਸ਼ ਖਤਮ ਹੋ ਰਹੀ ਹੈ ਤੇ ਫਿਰ 20s ਦੇ ਵਿੱਚ ਜਾਏਗਾ। ਅੱਜ ਤੇ ਬਿਲੋ ਨੋਰਮਲ ਟੈਂਪਰੇਚਰ ਤੋਂ ਕਾਫੀ ਥੱਲੇ ਜਾ ਰਹੇ ਹਾਂ ਆਪਾਂ, ਬਟ ਆਉਣ ਵਾਲਾ ਵੀਕ ਜਿਹੜਾ ਪੂਰਾ ਵਧੀਆ ਰਹੇਗਾ, 22, 23, 24 ਇਸ ਤਰ੍ਹਾਂ ਦਾ ਟੈਂਪਰੇਚਰ ਰਹਿਣ ਵਾਲਾ, ਬਟ ਉਹਦੇ ਨਾਲ ਨਾਲ ਥਰਸਡੇ ਫਰਾਈਡੇ ਨੂੰ ਜਾ ਕੇ 27 ਡਿਗਰੀ ਤੱਕ ਜਾਣ ਦੇ ਚਾਂਸਿਸ ਨੇ। ਸੋ ਸੁਣਦੇ ਅਟਾਰੀ ਬਾਰਡਰ ਤੋਂ ਰਿਪੋਰਟ ਜੀ, ਫਿਰ ਵਾਪਸ।

ਸੋ ਇਹ ਜਿਹੜੀ ਤੁਸੀਂ ਗੱਲਬਾਤ ਦੇਖ ਰਹੇ ਹੋ ਸੁਣ ਰਹੇ ਹੋ ਜੀ ਇਹ ਵਾਹਗਾ ਬਾਰਡਰ ਦੇ ਉੱਤੇ ਦੋਨੋਂ ਕੰਟਰੀਜ਼ ਦੇ ਜਿਹੜੇ ਪੁਲਿਸ ਆਫਿਸਰਸ ਨੇ BSF ਜਿਹਨੂੰ ਕਹਿੰਦੇ ਬਾਰਡਰ ਸਿਕਿਉਰਿਟੀ ਆਫਿਸਰ ਉਹਨਾਂ ਵੱਲੋਂ ਪਰੇਡ ਕੀਤੀ ਜਾਂਦੀ ਹੈ ਅਤੇ ਨਾਲ ਦੀ ਨਾਲ ਹੀ ਜਿਹੜੇ ਆ ਉਹ ਦੇਸ਼ ਭਗਤੀ ਦੇ ਨਾਅਰੇ ਵੀ ਲਾਏ ਜਾਂਦੇ ਨੇ ਜਿਸ ਤਰੀਕੇ ਨਾਲ ਤੁਸੀਂ ਦੇਖੋ ਵੀ ਵੇਖਦੇ ਹੀ ਰੌਣਕ ਜਿਹੜੀ ਇਹ ਬਣਦੀ ਹੈ ਜੇ ਤੁਸੀਂ ਵਾਹਗਾ ਬਾਰਡਰ ਗਏ ਹੋਵੋਗੇ ਅਟਾਰੀ ਤੇ ਦੇਖਿਆ ਹੋਏਗਾ ਥੋੜ੍ਹਾ ਜਿਹਾ ਹੁਣ ਪਾਕਿਸਤਾਨ ਵਾਲੀ ਸਾਈਡ ਦੇ ਵਾਲੇ ਪਾਸੇ ਵੀ ਚੱਲਦੇ ਹਾਂ ਤੇ ਮੈਨੂੰ ਲੱਗਦਾ ਪੂਰੀ ਗੱਲਬਾਤ

0: ਇਹ ਸੀਗੀਆਂ ਕੁਛ ਖਬਰਾਂ ਤੇ ਗੱਲਾਂ ਬਾਤਾਂ ਜਿਹੜੀਆਂ ਤੁਸੀਂ ਸੁਣੀਆਂ। ਫਿਰ ਤੋਂ ਵਾਪਸ ਆ ਗਏ ਆ ਤੇ ਨਾਲ ਦੀ ਨਾਲ ਹੀ, ਕਿਉਂਕਿ ਦੁਨੀਆ ਭਰ ਦੀਆਂ ਖਬਰਾਂ ਤੇ ਗੱਲਾਂ ਬਾਤਾਂ ਇਸੇ ਤਰੀਕੇ ਨਾਲ ਚੱਲ ਹੀ ਰਹੀਆਂ। ਆਪਾਂ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈਣੇ, ਬ੍ਰੇਕ ਤੋਂ ਬਾਅਦ ਫਿਰ ਵਾਪਸ ਮਿਲਦੇ ਆ, ਹੋਰ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰਾਂਗਾ ਤੇ ਕੀ ਕੁਛ ਚੱਲ ਰਿਹਾ, ਕਿੱਥੇ ਚੱਲ ਰਿਹਾ ਥੋੜਾ ਜਿਹਾ।
1: ਬੁਲੇਵਰਡ ਤੇ ਜਾਂ ਕਾਲ ਕਰੋ 5873606890। ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ।

ਜੇ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਈ ਵਾਲਿਆਂ ਨੂੰ 403-400-0203 403-400-0203 ਤੇ ਕਾਲ ਕਰਨ ਦੀ।

ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ। ਮੈਨੀਟੋਬਾ 'ਚ ਵਿਦੇਸ਼ੀ ਵਰਕਰਾਂ ਲਈ ਵੱਡੀ ਰਾਹਤ, ਭਾਰਤੀ ਕਾਮੇ ਵੀ ਲੈ ਸਕਦੇ ਨੇ ਓਪਨ ਵਰਕ ਪਰਮਿਟ। ਟਰਾਂਸਪੋਰਟ ਖੇਤਰ ਤੇ ਦੀਵਾਲੀਆਪਨ ਦਾ ਪਿਆ ਪਰਛਾਵਾਂ, ਟਰੱਕਿੰਗ ਖੇਤਰ ਨੂੰ ਲੱਗ ਰਹੇ ਨੇ ਵੱਡੇ ਵਿੱਤੀ ਝਟਕੇ। ਥਾਂ ਥਾਂ ਕੂੜੇ ਦੀ ਸਮੱਸਿਆ ਨਾਲ ਕਈ ਸ਼ਹਿਰ ਹੋਏ ਬਦਹਾਲ, ਕੂੜਾ ਸੁੱਟਣ ਵਾਲਿਆਂ ਨੂੰ$10,000 ਤੱਕ ਜੁਰਮਾਨਾ। ਕੈਨੇਡਾ ਅਮਰੀਕਾ ਵਿਚਾਲੇ ਟੈਰਿਫ ਮੁੱਦੇ ਤੇ ਉੱਚ ਪੱਧਰੀ ਬੈਠਕ, ਮੰਤਰੀ ਲੈਬਲਾਂਕ ਨੇ ਹੋਰ ਵੀ ਕਈ ਬੈਠਕਾਂ ਹੋਣ ਦੇ ਦਿੱਤੇ ਸੰਕੇਤ। ਮੈਨੀਟੋਬਾ ਸੂਬੇ 'ਚ ਰਹਿੰਦੇ ਹਜ਼ਾਰਾਂ ਲੋਕਾਂ ਲਈ ਬਹੁਤ ਵੱਡੀ ਖ਼ਬਰ ਆਈ ਹੈ। ਇੱਥੇ 2700 ਅਸਥਾਈ ਵਿਦੇਸ਼ੀ ਕਾਮਿਆਂ ਨੂੰ ਓਪਨ ਵਰਕ ਪਰਮਿਟ ਦਿੱਤਾ ਜਾਵੇਗਾ। ਇਮੀਗ੍ਰੇਸ਼ਨ, ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਮੁਤਾਬਕ ਇਸ ਨਿਯਮ 'ਚ ਉਹ ਲੋਕ ਵੀ ਸ਼ਾਮਲ ਨੇ ਜਿਨ੍ਹਾਂ ਦਾ ਵਰਕ ਸਟੇਟਸ ਖਤਮ ਹੋ ਚੁੱਕਾ ਏ ਜਾਂ ਜਲਦੀ ਖਤਮ ਹੋਣ ਵਾਲਾ ਏ। ਮੈਨੀਟੋਬਾ 'ਚ ਰਹਿਣ ਵਾਲੇ ਭਾਰਤੀ ਵੀ ਇਸ ਸਕੀਮ ਦਾ ਫਾਇਦਾ ਚੁੱਕ ਸਕਦੇ ਨੇ। ਇਹ ਓਪਨ ਵਰਕ ਪਰਮਿਟ ਮੈਨੀਟੋਬਾ ਵਰਕਫੋਰਸ ਟਰਾਂਜ਼ੀਸ਼ਨ ਬ੍ਰਿਜ ਪਬਲਿਕ ਪਾਲਿਸੀ ਦੇ ਤਹਿਤ ਦਿੱਤਾ ਜਾਵੇਗਾ। ਓਪਨ ਵਰਕ ਪਰਮਿਟ ਮਿਲਣ ਤੋਂ ਬਾਅਦ ਕੋਈ ਵੀ ਵਰਕਰ ਕੈਨੇਡਾ ਦੀ ਕਿਸੇ ਵੀ ਕੰਪਨੀ 'ਚ ਆਸਾਨੀ ਨਾਲ ਕੰਮ ਕਰ ਸਕਦਾ ਏ। ਬਿਨੈਕਾਰ ਕੋਲ 31 ਦਸੰਬਰ 2025 ਜਾਂ ਉਸ ਤੋਂ ਪਹਿਲਾਂ ਜਾਰੀ ਕੀਤਾ ਗਿਆ ਮੈਨੀਟੋਬਾ ਸਪੋਰਟ ਲੈਟਰ ਹੋਣਾ ਚਾਹੀਦਾ ਏ। ਬਿਨੈਕਾਰਾਂ ਨੂੰ ਆਪਣੀ ਮੌਜੂਦਾ ਕੰਪਨੀ ਤੋਂ ਲੈਟਰ ਆਫ ਇੰਪਲਾਇਮੈਂਟ ਵੀ ਪ੍ਰਾਪਤ ਕਰਨਾ ਹੋਵੇਗਾ। ਇਸ ਪਾਲਿਸੀ 'ਚ ਤਿੰਨ ਤਰ੍ਹਾਂ ਦੇ ਵਰਕਰ ਆਉਂਦੇ ਨੇ। ਪਹਿਲੇ, ਜਿਨ੍ਹਾਂ ਕੋਲ ਫਿਲਹਾਲ ਵੈਧ ਵਰਕ ਪਰਮਿਟ ਹੈ। ਦੂਜੇ, ਜਿਨ੍ਹਾਂ ਦਾ ਵਰਕ ਪਰਮਿਟ 7 ਮਈ 2024 ਨੂੰ ਵੈਧ ਸੀ ਪਰ ਉਸ ਤੋਂ ਬਾਅਦ ਐਕਸਪਾਇਰ ਹੋ ਗਿਆ ਹੈ। ਤੀਜੇ, ਜਿਨ੍ਹਾਂ ਨੇ 7 ਮਈ 2024 ਨੂੰ ਜਾਂ ਉਸ ਤੋਂ ਪਹਿਲਾਂ ਆਪਣੇ ਪਰਮਿਟ ਨੂੰ ਰਿਨਿਊ ਕਰਨ ਲਈ ਅਪਲਾਈ ਕੀਤਾ ਸੀ ਤੇ ਆਪਣਾ ਸਟੇਟਸ ਬਣਾਏ ਰੱਖਿਆ ਹੈ। ਇਸ ਨਵੀਂ ਪਾਲਿਸੀ ਦੇ ਤਹਿਤ ਕਈ ਪੁਰਾਣੇ ਸਖ਼ਤ ਨਿਯਮ ਹਟਾ ਦਿੱਤੇ ਗਏ ਨੇ। ਜੇਕਰ ਕਿਸੇ ਵਰਕਰ ਨੇ ਪਹਿਲਾਂ ਬਿਨਾਂ ਇਜਾਜ਼ਤ ਕੰਮ ਜਾਂ ਪੜ੍ਹਾਈ ਕੀਤੀ ਸੀ ਜਾਂ ਪਰਮਿਟ ਦੀਆਂ ਸ਼ਰਤਾਂ ਉਲੰਘੀਆਂ ਸਨ ਤਾਂ ਵੀ ਉਹ ਯੋਗ ਹੋਵੇਗਾ। ਇਸ ਤੋਂ ਇਲਾਵਾ 90 ਦਿਨ ਦੀ ਆਮ ਸਮਾਂ ਸੀਮਾ ਲੰਘਣ ਵਾਲੇ ਲੋਕ ਵੀ ਅਪਲਾਈ ਕਰ ਸਕਦੇ ਨੇ। ਦੇਸ਼ ਵਿੱਚ ਮਹਿੰਗਾਈ, ਉੱਚੀਆਂ ਵਿਆਜ ਦਰਾਂ ਅਤੇ ਆਰਥਿਕ ਸੁਸਤੀ ਨੇ ਆਮ ਲੋਕਾਂ ਦੇ ਨਾਲ ਨਾਲ ਛੋਟੇ ਕਾਰੋਬਾਰਾਂ ਤੇ ਵੀ ਵਿੱਤੀ ਦਬਾਅ ਵਧਾ ਦਿੱਤਾ ਏ। ਦੇਸ਼ ਦਾ ਟਰੱਕਿੰਗ ਖੇਤਰ ਵੀ ਲੰਘੇ ਸਮੇਂ ਤੋਂ ਵੱਧ ਰਹੀਆਂ ਲਾਗਤਾਂ ਤੇ ਘਟਦੇ ਮਾਰਜਨ ਨਾਲ ਜੂਝ ਰਿਹਾ ਏ। ਡੀਜ਼ਲ, ਵਪਾਰਕ ਬੀਮਾ, ਟਰੱਕਾਂ ਦੀਆਂ ਕਿਸ਼ਤਾਂ, ਮੁਰੰਮਤ, ਪਾਰਟਸ ਅਤੇ ਮਜ਼ਦੂਰੀ ਦੇ ਖਰਚੇ ਵਧੇ ਨੇ, ਜਦਕਿ ਮਾਲ ਢੋਆ ਢੁਆਈ ਦੇ ਰੇਟਾਂ ਤੇ ਦਬਾਅ ਬਣਿਆ ਹੋਇਆ ਏ। ਇਸ ਕਾਰਨ ਕਈ ਕੰਪਨੀਆਂ ਦੀ ਨਗਦੀ ਦੀ ਸਥਿਤੀ ਕਮਜ਼ੋਰ ਹੋਈ ਹੈ। ਇਸ ਦੀ ਇੱਕ ਵੱਡੀ ਮਿਸਾਲ ਮਿਸੀਸਾਗਾ ਸਥਿਤ ਪ੍ਰਾਈਡ ਗਰੁੱਪ ਹੋਲਡਿੰਗਜ਼ ਹੈ। ਕੰਪਨੀ ਨੇ 2024 'ਚ CCAA ਤਹਿਤ ਕਰਜ਼ਦਾਤਿਆਂ ਤੋਂ ਸੁਰੱਖਿਆ ਮੰਗੀ ਸੀ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਇਸ ਨਾਲ ਜੁੜੇ ਕਰਜ਼ਦਾਤਿਆਂ ਦੇ ਦਾਅਵੇ ਲਗਭਗ 1.6 ਅਰਬ ਕੈਨੇਡੀਅਨ ਡਾਲਰ ਅਤੇ 637 ਮਿਲੀਅਨ ਅਮਰੀਕੀ ਡਾਲਰ ਤੱਕ ਸਨ। ਕੰਪਨੀ ਦਾ ਕਾਰੋਬਾਰ ਕੈਨੇਡਾ ਅਤੇ ਅਮਰੀਕਾ 'ਚ ਟਰੱਕਿੰਗ, ਲੀਜ਼ਿੰਗ ਤੇ ਹੋਰ ਆਵਾਜਾਈ ਸੇਵਾਵਾਂ ਤੱਕ ਫੈਲਿਆ ਹੋਇਆ ਸੀ। ਓਕਵਿਲ ਸਥਿਤ ਪੰਜਾਬ ਟਰਾਂਸਪੋਰਟ, ਜਿਸ ਕੋਲ 117 ਟਰੱਕਾਂ ਦਾ ਬੇੜਾ ਸੀ, 2025 'ਚ ਰਿਸੀਵਰਸ਼ਿਪ ਹੇਠ ਆ ਗਈ। ਰਾਇਲ ਬੈਂਕ ਆਫ਼ ਕੈਨੇਡਾ ਨੇ ਕੰਪਨੀ ਵੱਲੋਂ $12 ਮਿਲੀਅਨ ਤੋਂ ਵੱਧ ਦੀ ਰਕਮ ਬਕਾਇਆ ਹੋਣ ਦਾ ਦਾਅਵਾ ਕੀਤਾ ਸੀ। ਕੰਪਨੀ ਦੇ ਮਾਲਕ ਨੇ ਕੁਝ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਾਰੋਬਾਰ ਨੂੰ ਮੁੜ ਪੈਰਾਂ ਤੇ ਖੜਾ ਕਰਨ ਲਈ ਮੁੜ ਵਿੱਤੀ ਕਰਨ ਦੀ ਯੋਜਨਾ ਦਾ ਹਵਾਲਾ ਦਿੱਤਾ ਸੀ। ਬ੍ਰਿਟਿਸ਼ ਕੋਲੰਬੀਆ ਦੀ ਰਿਲਾਇੰਸ ਲੌਜਿਸਟਿਕਸ ਵੀ ਪਹਿਲਾਂ ਕਰਜ਼ੇ ਦੇ ਪੁਨਰਗਠਨ ਦੀ ਪ੍ਰਕਿਰਿਆ 'ਚੋਂ ਲੰਘੀ ਤੇ ਬਾਅਦ 'ਚ March 2026 'ਚ ਦੀਵਾਲੀਆ ਹੋ ਗਈ। ਕੰਪਨੀ ਦੀਆਂ ਦੇਣਦਾਰੀਆਂ ਲਗਭਗ $12.7 ਮਿਲੀਅਨ ਦੱਸੀਆਂ ਗਈਆਂ ਨੇ। ਮੈਨੀਟੋਬਾ 'ਚ ਵੀ 2025 ਤੋਂ ਹੁਣ ਤੱਕ ਘੱਟੋ ਘੱਟ 3 ਟਰੱਕਿੰਗ ਕੰਪਨੀਆਂ ਵਿੱਤੀ ਸੰਕਟ ਦਾ ਸਾਹਮਣਾ ਕਰ ਚੁੱਕੀਆਂ ਨੇ। ਟਰੱਕਿੰਗ ਖੇਤਰ 'ਚ ਪੰਜਾਬੀ ਭਾਈਚਾਰੇ ਦੀ ਵੱਡੀ ਹਿੱਸੇਦਾਰੀ ਹੋਣ ਕਾਰਨ ਇਸ ਸੰਕਟ ਦਾ ਅਸਰ ਮਾਲਕਾਂ ਦੇ ਨਾਲ ਨਾਲ ਡਰਾਈਵਰਾਂ ਅਤੇ ਓਨਰ ਆਪਰੇਟਰਾਂ ਤੇ ਵੀ ਪੈ ਰਿਹਾ ਏ। ਟਰੱਕ ਦੀ ਕਿਸ਼ਤ, ਬੀਮਾ ਅਤੇ ਮੁਰੰਮਤ ਵਰਗੇ ਖਰਚੇ ਲਗਾਤਾਰ ਜਾਰੀ ਰਹਿੰਦੇ ਨੇ, ਪਰ ਮਾਲ ਘਟਣ ਜਾਂ ਭਾੜੇ ਦੇ ਰੇਟ ਡਿੱਗਣ ਨਾਲ ਆਮਦਨ 'ਚ ਤੁਰੰਤ ਕਮੀ ਆ ਸਕਦੀ ਹੈ। ਦੇਸ਼ ਵਿੱਚ ਥਾਂ ਥਾਂ ਕੂੜਾ ਸੁੱਟਣ ਦੀ ਸਮੱਸਿਆ ਨੇ ਕਈ ਸ਼ਹਿਰਾਂ ਨੂੰ ਆਪਣੀ ਜਕੜ 'ਚ ਲੈ ਲਿਆ ਏ ਤੇ ਪੇਂਡੂ ਇਲਾਕਿਆਂ 'ਚ ਕਿਸਾਨ ਵੱਖਰੀ ਹਾਲ ਦੁਹਾਈ ਪਾ ਰਹੇ ਨੇ। ਮੀਡੀਆ ਰਿਪੋਰਟ ਮੁਤਾਬਕ ਬ੍ਰੈਂਪਟਨ ਵਿਖੇ 2020 ਦੌਰਾਨ ਮਨਮਰਜ਼ੀ ਨਾਲ ਕਿਸੇ ਵੀ ਥਾਂ ਕੂੜਾ ਸੁੱਟਣ ਦੇ 2117 ਮਾਮਲੇ ਦਰਜ ਕੀਤੇ ਗਏ, ਪਰ 2024 ਤੱਕ ਇਹ ਅੰਕੜਾ 5,568 ਤੇ ਪੁੱਜ ਗਿਆ। ਇਸੇ ਤਰ੍ਹਾਂ ਸਰੀ ਵਿਖੇ ਸਫਾਈ ਕਾਮਿਆਂ ਨੂੰ 7,459 ਥਾਵਾਂ ਤੇ ਸੁੱਟਿਆ ਕੂੜਾ ਸਾਫ਼ ਕਰਨਾ ਪਿਆ। ਹੈਮਿਲਟਨ ਵਿਖੇ 1,407 ਥਾਵਾਂ ਤੇ ਕੂੜਾ ਸੁੱਟਿਆ ਮਿਲਿਆ ਅਤੇ ਜ਼ਿਆਦਾਤਰ ਮਾਮਲਿਆਂ 'ਚ ਘਰੇਲੂ ਗਾਰਬੇਜ ਨੂੰ ਸੁਨਸਾਨ ਇਲਾਕਿਆਂ 'ਚ ਡੰਪ ਕੀਤਾ ਗਿਆ। ਹੈਮਿਲਟਨ ਵਿਖੇ ਮੌਜੂਦਾ ਵਰ੍ਹੇ ਦੌਰਾਨ 265 ਮਾਮਲੇ ਸਾਹਮਣੇ ਆ ਚੁੱਕੇ ਨੇ ਅਤੇ ਗਾਰਬੇਜ 'ਚ ਆਮ ਤੌਰ 'ਤੇ ਵੱਡੇ ਵੱਡੇ ਬੈਗ, ਰੱਦੀ, ਫਰਨੀਚਰ, ਕੰਸਟਰਕਸ਼ਨ ਵੇਸਟ ਜਾਂ ਵਿਹੜੇ 'ਚ ਖਿਲਰਿਆ ਗੰਦ ਹੁੰਦਾ ਏ। ਸ਼ਹਿਰ ਦੀ ਵੇਸਟ ਮੈਨੇਜਮੈਂਟ ਡਾਇਰੈਕਟਰ ਐਂਜਲਾ ਸਟੋਰੀ ਨੇ ਦੱਸਿਆ ਕਿ ਹਰ ਸਾਲ ਜਦੋਂ ਬਰਫ਼ ਪਿਘਲਣ ਲੱਗਦੀ ਹੈ ਤਾਂ ਵੱਖ ਵੱਖ ਇਲਾਕਿਆਂ 'ਚ ਕੂੜਾ ਸੁੱਟੇ ਹੋਣ ਦੀਆਂ ਸ਼ਿਕਾਇਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਹੁਣ ਸਿਟੀ ਵੱਲੋਂ ਸਖ਼ਤ ਨਿਯਮ ਲਾਗੂ ਕੀਤੇ

ਜਾ ਰਹੇ ਨੇ ਤੇ ਗੈਰ ਕਾਨੂੰਨੀ ਤਰੀਕੇ ਨਾਲ ਕੂੜਾ ਸੁੱਟਣ ਵਾਲਿਆਂ ਨੂੰ $10,000 ਤੱਕ ਜੁਰਮਾਨਾ ਕੀਤਾ ਜਾ ਸਕਦਾ ਹੈ 2026 ਚ 110 ਜਣਿਆਂ ਨੂੰ ਜੁਰਮਾਨੇ ਕੀਤੇ ਜਾ ਚੁੱਕੇ ਨੇ ਤੇ ਨਿਗਰਾਨੀ ਤੇਜ਼ ਕੀਤੀ ਜਾ ਰਹੀ ਹੈ ਐਂਜਲਾ ਨੇ ਦੱਸਿਆ ਕਿ ਸਿਟੀ ਦੀ ਮਾਲਕੀ ਵਾਲੀਆਂ ਪ੍ਰਾਪਰਟੀਜ਼ ਨੂੰ ਹੀ ਗੰਦਾ ਨਹੀਂ ਕੀਤਾ ਜਾ ਰਿਹਾ ਬਲਕਿ ਕਿਸਾਨ ਵੀ ਤੰਗ ਆ ਚੁੱਕੇ ਨੇ ਜਿਨ੍ਹਾਂ ਨੂੰ ਫਸਲ ਦੀ ਵਾਢੀ ਮਗਰੋਂ ਨਵੇਂ ਸਿਰੇ ਤੋਂ ਬਿਜਾਈ ਕਰਦਿਆਂ ਕੂੜਾ ਸਾਫ਼ ਕਰਵਾਉਣਾ ਪੈਂਦਾ ਏ ਓਨਟਾਰੀਓ ਦੇ ਮਾਊਂਟ ਹੋਪ ਇਲਾਕੇ 'ਚ ਰਹਿੰਦੇ ਕਿਸਾਨਾਂ ਦਾ ਕਹਿਣਾ ਸੀ ਕਿ ਬਸੰਤ ਰੁੱਤ ਅਤੇ ਗਰਮੀਆਂ ਦੌਰਾਨ ਇਹ ਸਮੱਸਿਆ ਕੁਝ ਜ਼ਿਆਦਾ ਹੀ ਵੱਧ ਜਾਂਦੀ ਹੈ ਸੁਨਸਾਨ ਇਲਾਕਿਆਂ 'ਚ ਖਿਲ ਰਿਹਾ ਗੰਦ ਚੁੱਕਦਿਆਂ ਕਈ ਕਈ ਘੰਟੇ ਲੰਘ ਜਾਂਦੇ ਨੇ ਇਸੇ ਤਰ੍ਹਾਂ ਓਨਟਾਰੀਓ ਦੇ ਬੈਨਬਰੂਕ ਇਲਾਕੇ 'ਚ ਐਗਰੀਕਲਚਰ ਫੈਡਰੇਸ਼ਨ ਦੇ ਪ੍ਰਧਾਨ ਡਰੂ ਸਪਰਾਇਲਟਰਾ ਨੇ ਦੱਸਿਆ ਕਿ ਫਾਰਮ ਹਾਊਸ ਦੇ ਦਾਖਲੇ ਅਤੇ ਖੇਤਾਂ ਦੇ ਨਾਲ ਗਾਰਬੇਜ ਮਿਲਣਾ ਆਮ ਗੱਲ ਹੈ ਤੇ ਕਈ ਵਾਰ ਮਿਊਨਸੀਪੈਲਿਟੀਜ਼ ਸਫਾਈ 'ਚ ਮਦਦ ਕਰ ਦਿੰਦੀਆਂ ਜਦਕਿ ਜ਼ਿਆਦਾਤਰ ਮੌਕਿਆਂ ਤੇ ਜ਼ਮੀਨ ਮਾਲਕ ਨੂੰ ਹੀ ਖਰਚਾ ਕਰਨਾ ਪੈਂਦਾ ਹੈ ਕੈਨੇਡੀਅਨ ਵਸਤੂਆਂ ਤੇ ਅਮਰੀਕਾ ਵੱਲੋਂ ਨਵੇਂ ਟੈਰਿਫ ਲਗਾਉਣ 'ਚ ਸਿਰਫ 6 ਦਿਨ ਬਾਕੀ ਰਹਿ ਗਏ ਨੇ ਇਸ ਦੌਰਾਨ ਕੈਨੇਡਾ ਦੇ ਵਪਾਰ ਮੰਤਰੀ ਡੋਮਿਨਿਕ ਲੈਬਲਾਂਕ ਅਤੇ ਮੁੱਖ ਵਪਾਰਕ ਗੱਲਬਾਤਕਾਰ ਜੈਨਿਸ ਚਾਰਿਟ ਨੇ ਅਮਰੀਕੀ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਅਰ ਨਾਲ ਵਾਸ਼ਿੰਗਟਨ 'ਚ 90 ਮਿੰਟ ਤੱਕ ਅਹਿਮ ਮੁਲਾਕਾਤ ਕੀਤੀ ਮੰਤਰੀ ਲੈਬਲਾਂਕ ਨੇ ਕਿਹਾ ਕਿ ਮਸਲੇ ਦੇ ਹੱਲ ਲਈ ਜਿੰਨੀਆਂ ਵੀ ਬੈਠਕਾਂ ਦੀ ਲੋੜ ਪਵੇਗੀ ਉਹ ਕਰਨਗੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 19 ਅਗਸਤ ਤੋਂ ਕੈਨੇਡੀਅਨ ਉਤਪਾਦਾਂ ਤੇ 50% ਤੱਕ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ ਟਰੰਪ ਪਹਿਲਾਂ ਹੀ ਸਟੀਲ ਐਲਮੀਨੀਅਮ ਗੱਡੀਆਂ ਤੇ ਲੱਕੜ ਤੇ ਭਾਰੀ ਟੈਰਿਫ ਲਗਾ ਚੁੱਕੇ ਨੇ ਕੈਨੇਡੀਅਨ ਟੀਮ ਅਗਲੇ ਬੁੱਧਵਾਰ ਤੋਂ ਪਹਿਲਾਂ ਟਰੰਪ ਦੇ ਸਾਹਮਣੇ ਸਮਝੌਤੇ ਦਾ ਪ੍ਰਸਤਾਵ ਰੱਖਣਾ ਚਾਹੁੰਦੀ ਹੈ ਦੂਜੇ ਪਾਸੇ ਕੈਨੇਡਾ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਨਵੇਂ ਟੈਰਿਫ ਲਾਗੂ ਕਰਦਾ ਏ ਤਾਂ ਅੱਗੇ ਦੀ ਵਪਾਰਕ ਗੱਲਬਾਤ ਖਤਰੇ 'ਚ ਪੈ ਸਕਦੀ ਹੈ ਦੋਵਾਂ ਦੇਸ਼ਾਂ ਵਿਚਾਲੇ ਵਿਵਾਦ ਦੇ ਮੁੱਖ ਕਾਰਨ ਆਟੋਮੋਬਾਈਲ ਖੇਤਰ ਡੇਅਰੀ ਉਤਪਾਦ ਅਤੇ ਅਮਰੀਕੀ ਸ਼ਰਾਬ ਤੇ ਲਗਾਈ ਗਈ ਰੋਕ ਨੇ ਟਰੰਪ ਦੇ ਟੈਰਿਫ ਦੇ ਜਵਾਬ 'ਚ ਅਲਬਰਟਾ ਅਤੇ ਸਸਕੈਚਵਨ ਨੂੰ ਛੱਡ ਕੇ ਬਾਕੀ ਕੈਨੇਡੀਅਨ ਸੂਬਿਆਂ ਨੇ ਅਮਰੀਕੀ ਸ਼ਰਾਬ ਦੀ ਵਿਕਰੀ ਤੇ ਰੋਕ ਲਗਾਈ ਹੋਈ ਹੈ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਸਾਫ਼ ਕੀਤਾ ਹੈ ਕਿ ਜਦੋਂ ਤੱਕ ਪੂਰੀ ਰਾਹਤ ਨਹੀਂ ਮਿਲਦੀ ਅਮਰੀਕੀ ਸ਼ਰਾਬ ਦੀ ਵਿਕਰੀ ਦੁਬਾਰਾ ਸ਼ੁਰੂ ਨਹੀਂ ਹੋਵੇਗੀ ਇਸੇ ਦੌਰਾਨ ਕਿਊਬਿਕ ਦੀ ਪ੍ਰੀਮੀਅਰ ਕ੍ਰਿਸਟੀਨ ਫ੍ਰੇਚਟ ਨੇ ਵੀ ਨਵੇਂ ਟੈਰਿਫ ਦੇ ਖਤਰੇ ਨੂੰ ਦੇਖਦਿਆਂ ਹੰਗਾਮੀ ਬੈਠਕਾਂ ਸੱਦੀਆਂ ਨੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਉਸ ਫੈਸਲੇ ਦਾ ਬਚਾਅ ਕੀਤਾ ਹੈ ਜਿਸ ਤਹਿਤ ਉਸ ਵੇਲੇ ਦੀ ਲਿਬਰਲ ਆਗੂ ਬੋਨੀ ਕਰੋਂਬੀ ਦੀ ਜੈਮੈਕਾ ਛੁੱਟੀਆਂ ਦੌਰਾਨ ਨਿਗਰਾਨੀ ਕਰਨ ਲਈ ਇੱਕ ਖੋਜਕਰਤਾ ਭੇਜਿਆ ਗਿਆ ਸੀ ਪਾਰਟੀ ਨੇ ਇਹ ਬਿਆਨ ਵਿੱਚ ਕਿਹਾ ਕਿ ਹੋਰ ਰਾਜਨੀਤਿਕ ਪਾਰਟੀਆਂ ਵਾਂਗ ਉਹ ਵੀ ਵਿਰੋਧੀ ਆਗੂਆਂ ਬਾਰੇ ਜਾਣਕਾਰੀ ਇਕੱਠੀ ਕਰਦੇ ਨੇ ਇਸੇ ਕੰਮ ਲਈ ਦਸੰਬਰ 2023 'ਚ ਇੱਕ ਖੋਜਕਰਤਾ ਨੂੰ ਜਮਾਇਕਾ ਭੇਜਿਆ ਗਿਆ ਸੀ ਮੀਡੀਆ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ 'ਚ ਪ੍ਰੀਮੀਅਰ ਡੱਗ ਫੋਰਡ ਨੇ ਇਹ ਕਦਮ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਇਹ ਸਿਆਸਤ ਹੈ ਤੇ ਚੋਣਾਂ ਦੌਰਾਨ ਅਜਿਹੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਹਾਲਾਂਕਿ ਫੋਰਡ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਇਸ ਬਾਰੇ ਬਾਅਦ 'ਚ ਪਤਾ ਲੱਗਾ ਕਿ ਉਹ ਇਸ ਤਰੀਕੇ ਨੂੰ ਪੂਰੀ ਤਰ੍ਹਾਂ ਪਸੰਦ ਨਹੀਂ ਕਰਦੇ ਫੋਰਡ ਨੇ ਸਪਸ਼ਟ ਕੀਤਾ ਕਿ ਇਸ ਦੌਰੇ ਤੇ ਲਗਭਗ $3,000 ਖਰਚ ਹੋਏ ਸਨ ਜੋ ਪਾਰਟੀ ਦੇ ਫੰਡ 'ਚੋਂ ਦਿੱਤੇ ਗਏ ਸਨ ਨਾ ਕਿ ਸਰਕਾਰੀ ਖਜ਼ਾਨੇ 'ਚੋਂ ਪਰ ਆਲੋਚਕਾਂ ਦਾ ਮੰਨਣਾ ਹੈ ਕਿ ਰਾਜਨੀਤਿਕ ਪਾਰਟੀਆਂ ਨੂੰ ਮਿਲਣ ਵਾਲੇ ਫੰਡ 'ਚ ਕਰਦਾਤਾਵਾਂ ਦਾ ਪੈਸਾ ਵੀ ਸ਼ਾਮਲ ਹੁੰਦਾ ਹੈ ਇਸ ਮਾਮਲੇ ਤੇ ਵਿਰੋਧੀ ਧਿਰਾਂ ਨੇ ਡੱਗ ਫੋਰਡ ਸਰਕਾਰ ਤੇ ਤਿੱਖੇ ਹਮਲੇ ਕੀਤੇ ਅੰਤਰਿਮ ਲਿਬਰਲ ਆਗੂ ਜੌਨ ਫਰੇਜ਼ਰ ਨੇ ਫੋਰਡ ਦੇ ਬਿਆਨ ਨੂੰ ਰੱਦ ਕਰਦਿਆਂ ਕਿਹਾ ਕਿ ਇਹ ਆਮ ਰਾਜਨੀਤੀ ਨਹੀਂ ਹੈ ਜੇਕਰ ਫੋਰਡ ਪਾਰਟੀ ਦੇ ਮੁਖੀ ਨੇ ਤਾਂ ਉਨ੍ਹਾਂ ਨੂੰ ਇਸ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਰਿਪੋਰਟਾਂ ਅਨੁਸਾਰ ਦਸੰਬਰ 2023 'ਚ ਕਰੋਂਬੀ ਦੇ ਜਮਾਇਕਾ ਦੌਰੇ ਦੌਰਾਨ ਪਾਰਟੀ ਦੇ ਵਿੱਤੀ ਰਿਕਾਰਡ 'ਚ ਜਮਾਇਕਾ ਦੇ 2 ਰਿਜ਼ੋਰਟਸ ਦੇ ਖਰਚੇ ਦਰਜ ਨੇ ਸਿਆਸੀ ਪਾਰਟੀਆਂ ਅਕਸਰ ਆਪਣੇ ਵਿਰੋਧੀਆਂ ਦੀਆਂ ਖਾਮੀਆਂ ਲੱਭਣ ਲਈ ਅਜਿਹੀ ਰਿਸਰਚ ਕਰਦੀਆਂ ਨੇ ਪੀਸੀ ਪਾਰਟੀ ਪਹਿਲਾਂ ਵੀ ਬੋਨੀ ਕਰੋਂਬੀ ਨੂੰ ਇੱਕ ਆਮ ਜਨਤਾ ਤੋਂ ਦੂਰ ਅਤੇ ਮਹਿੰਗੀ ਜੀਵਨ ਸ਼ੈਲੀ ਜਿਉਣ ਵਾਲੀ ਨੇਤਾ ਵਜੋਂ ਦਿਖਾਉਣ ਦੀ ਕੋਸ਼ਿਸ਼ ਕਰਦੀ ਰਹੀ ਹੈ ਓਨਟਾਰੀਓ ਸਰਕਾਰ ਨੇ ਸੂਬੇ 'ਚ ਡਾਟਾ ਸੈਂਟਰ ਲਗਾਉਣ ਦੀਆਂ ਇੱਛੁਕ ਕੰਪਨੀਆਂ ਲਈ ਇੱਕ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ ਇਹ ਕਦਮ ਉਸ ਵੇਲੇ ਚੁੱਕਿਆ ਗਿਆ ਜਦੋਂ ਸੂਬੇ ਦੀਆਂ ਕਈ ਮਿਊਨਸੀਪੈਲਿਟੀਜ਼ ਨੇ ਵਾਤਾਵਰਣ ਪ੍ਰਦੂਸ਼ਣ ਤੇ ਪਾਣੀ ਦੀ ਖਪਤ ਵਰਗੀਆਂ ਚਿੰਤਾਵਾਂ ਕਰਕੇ ਡਾਟਾ ਸੈਂਟਰਾਂ ਦੇ ਨਿਰਮਾਣ ਤੇ ਰੋਕ ਲਗਾਉਣੀ ਸ਼ੁਰੂ ਕਰ ਦਿੱਤੀ ਗੁਐਲਫ 'ਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ ਲੋਕਾਂ ਨੂੰ ਡਾਟਾ ਸੈਂਟਰਾਂ ਬਾਰੇ ਪੂਰੀ ਜਾਣਕਾਰੀ ਨਹੀਂ ਹੈ ਉਨ੍ਹਾਂ ਮੁਤਾਬਕ ਡਾਟਾ ਸੁਰੱਖਿਆ ਤੇ ਤਕਨਾਲੋਜੀ ਦੇ ਖੇਤਰ 'ਚ ਆਤਮ ਨਿਰਭਰ ਰਹਿਣ ਲਈ ਇਹ ਸੈਂਟਰ ਬਹੁਤ ਜ਼ਰੂਰੀ ਨੇ ਨਹੀਂ ਤਾਂ ਸਾਨੂੰ ਅਮਰੀਕਾ ਤੇ ਨਿਰਭਰ ਰਹਿਣਾ ਪਵੇਗਾ ਫੋਰਡ ਨੇ ਸਾਫ਼ ਕੀਤਾ ਕਿ ਕੰਪਨੀਆਂ ਨੂੰ ਕੋਈ ਖਾਸ ਛੋਟ ਨਹੀਂ ਦਿੱਤੀ ਜਾਵੇਗੀ ਸਗੋਂ ਉਨ੍ਹਾਂ ਨੂੰ ਸਖ਼ਤ ਪ੍ਰਕਿਰਿਆ 'ਚੋਂ ਲੰਘਣਾ ਪਵੇਗਾ ਤੇ ਸਥਾਨਕ ਭਾਈਚਾਰੇ ਨੂੰ ਲਾਭ ਪਹੁੰਚਾਉਣਾ ਪਵੇਗਾ ਦੂਜੇ ਪਾਸੇ ਵਿਰੋਧੀ ਧਿਰ ਐਨਡੀਪੀ ਦੇ ਆਗੂ ਕ੍ਰਿਸ ਗਲੋਵਰ ਨੇ ਲੋਕਾਂ ਦੀਆਂ ਚਿੰਤਾਵਾਂ ਨੂੰ ਜਾਇਜ਼ ਠਹਿਰਾਇਆ ਉਨ੍ਹਾਂ ਕਿਹਾ ਕਿ ਲੋਕ ਰੁਜ਼ਗਾਰ ਤਾਂ ਚਾਹੁੰਦੇ ਨੇ ਪਰ ਉਹ ਪਾਣੀ ਅਤੇ ਬਿਜਲੀ ਦੇ ਵਧਦੇ ਬਿੱਲ ਜਾਂ ਵਾਤਾਵਰਣ ਦਾ ਨੁਕਸਾਨ ਨਹੀਂ ਸਹਿ ਸਕਦੇ ਤਕਨਾਲੋਜੀ ਮਾਹਿਰਾਂ ਦਾ ਕਹਿਣਾ ਹੈ ਕਿ ਡਾਟਾ ਸੈਂਟਰਾਂ ਨਾਲ ਲੰਬੇ ਸਮੇਂ ਲਈ ਬਹੁਤ ਘੱਟ ਪੱਕੇ ਰੁਜ਼ਗਾਰ ਪੈਦਾ ਹੁੰਦੇ ਨੇ ਕਿਉਂਕਿ ਨਿਰਮਾਣ ਤੋਂ ਬਾਅਦ

ਇਹ ਜ਼ਿਆਦਾਤਰ ਕੰਪਿਊਟਰਾਂ ਰਾਹੀਂ ਹੀ ਚੱਲਦੇ ਨੇ ਇਸ ਤੋਂ ਇਲਾਵਾ ਅਮਰੀਕੀ ਕੰਪਨੀਆਂ ਦੇ ਡਾਟਾ ਸੈਂਟਰ ਹੋਣ ਕਾਰਨ ਅਮਰੀਕੀ ਕਾਨੂੰਨਾਂ ਤਹਿਤ ਡਾਟਾ ਦੀ ਗੋਪਨੀਯਤਾ ਦੇ ਵੀ ਸਵਾਲ ਖੜੇ ਹੋ ਰਹੇ ਨੇ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਉਹ ਅਜਿਹੇ ਪ੍ਰੋਜੈਕਟਾਂ ਨੂੰ ਪਹਿਲ ਦੇਵੇਗੀ ਜੋ ਪਾਣੀ ਨੂੰ ਮੁੜ ਵਰਤੋਂ 'ਚ ਲਿਆਉਂਦੇ ਨੇ ਹਾਲ ਹੀ 'ਚ ਓਕਵਿਲ ਅਤੇ ਮਿਸੀਸਾਗਾ ਵਰਗੇ ਸ਼ਹਿਰਾਂ ਨੇ ਡਾਟਾ ਸੈਂਟਰਾਂ ਦੇ ਨਿਰਮਾਣ 'ਤੇ ਰੋਕ ਲਗਾਉਣ ਲਈ ਵੋਟਿੰਗ ਕੀਤੀ ਹੈ ਜਦਕਿ ਹੈਮਿਲਟਨ ਅਤੇ ਵੌਨ ਵਰਗੇ ਇਲਾਕਿਆਂ 'ਚ ਪ੍ਰੋਜੈਕਟਾਂ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਪ੍ਰੀਮੀਅਰ ਫੋਰਡ ਨੇ ਕਿਹਾ ਕਿ ਉਹ ਇਨ੍ਹਾਂ ਪ੍ਰੋਜੈਕਟਾਂ ਲਈ ਸਥਾਨਕ ਮੇਅਰਾਂ ਅਤੇ ਕੌਂਸਲਾਂ ਨਾਲ ਮਿਲ ਕੇ ਗੱਲਬਾਤ ਕਰਨਗੇ ਮੌਂਟਰੀਅਲ ਦੇ ਹੰਟਸਿਕ ਕਾਰਟੀਅਰਵਿਲ ਖੇਤਰ 'ਚ ਸਥਿਤ ਇੱਕ ਡੇ ਕੈਂਪ 'ਚ ਕੰਮ ਕਰਨ ਵਾਲੇ 16 ਸਾਲਾ ਮੁੰਡੇ ਨੂੰ ਤਿੰਨ ਨਾਬਾਲਗ ਬੱਚੀਆਂ ਨਾਲ ਜਿਣਸੀ ਸ਼ੋਸ਼ਣ ਕਰਨ ਦੇ ਇਲਜ਼ਾਮਾਂ ਹੇਠ ਗ੍ਰਿਫਤਾਰ ਕੀਤਾ ਗਿਆ ਏ ਮੌਂਟਰੀਅਲ ਪੁਲਿਸ ਦੀ ਜਿਣਸੀ ਹਮਲੇ ਸਬੰਧੀ ਜਾਂਚ ਟੀਮ ਨੇ 31 ਜੁਲਾਈ ਨੂੰ ਇੱਕ ਬੱਚੀ ਦੀ ਸ਼ਿਕਾਇਤ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ ਪੁਲਿਸ ਨੇ ਦੱਸਿਆ ਕਿ ਸ਼ੱਕੀ ਮੁੰਡੇ ਨੂੰ ਪੁੱਛਗਿੱਛ ਤੋਂ ਬਾਅਦ ਹਿਰਾਸਤ 'ਚ ਲੈ ਲਿਆ ਗਿਆ ਉਸ ਉੱਤੇ ਯੂਥ ਅਦਾਲਤ 'ਚ ਜਿਣਸੀ ਹਮਲਾ ਕਰਨ ਗਲਤ ਤਰੀਕੇ ਨਾਲ ਛੂਹਣ ਅਸ਼ਲੀਲ ਵੀਡੀਓ ਬਣਾਉਣ ਅਤੇ ਬੱਚਿਆਂ ਦੇ ਸ਼ੋਸ਼ਣ ਨਾਲ ਸਬੰਧਤ ਸਮੱਗਰੀ ਰੱਖਣ ਅਤੇ ਵੰਡਣ ਦੇ ਗੰਭੀਰ ਦੋਸ਼ ਲਗਾਏ ਗਏ ਨੇ ਜਾਂਚ ਦੌਰਾਨ ਪੁਲਿਸ ਨੂੰ ਦੋ ਹੋਰ ਨਾਬਾਲਗ ਪੀੜਤ ਬੱਚੀਆਂ ਬਾਰੇ ਵੀ ਪਤਾ ਲੱਗਾ ਏ ਮਾਮਲਾ ਸਾਹਮਣੇ ਆਉਂਦੇ ਹੀ ਲੋਇਸਰਸ ਸੋਫੀ ਬਾਰਾਟ ਡੇ ਕੈਂਪ ਦੀ ਅੰਤਰਿਮ ਡਾਇਰੈਕਟਰ ਜਨਰਲ ਕਿਤਾ ਬੈਲੋਚ ਨੇ ਦੋਸ਼ੀ ਕਰਮਚਾਰੀ ਨੂੰ ਤੁਰੰਤ ਕੰਮ ਤੋਂ ਹਟਾ ਦਿੱਤਾ ਉਨ੍ਹਾਂ ਇੱਕ ਲਿਖਤੀ ਬਿਆਨ 'ਚ ਕਿਹਾ ਕਿ ਅਸੀਂ ਇਹ ਗੰਭੀਰ ਇਲਜ਼ਾਮ ਸੁਣ ਕੇ ਬਹੁਤ ਦੁਖੀ ਅਤੇ ਹੈਰਾਨ ਹਾਂ ਸਾਡਾ ਕੈਂਪ ਹਮੇਸ਼ਾ ਬੱਚਿਆਂ ਨੂੰ ਇੱਕ ਸੁਰੱਖਿਅਤ ਅਤੇ ਵਧੀਆ ਮਾਹੌਲ ਦੇਣ ਲਈ ਵਚਨਬੱਧ ਰਿਹਾ ਏ ਤੇ ਅਸੀਂ ਮਾਪਿਆਂ ਦੀ ਚਿੰਤਾ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ ਕੈਂਪ ਪ੍ਰਬੰਧਕਾਂ ਨੇ ਮਾਪਿਆਂ ਨੂੰ ਇੱਕ ਪੱਤਰ ਭੇਜ ਕੇ ਕਿਸੇ ਵੀ ਸਵਾਲ ਲਈ ਸਿੱਧਾ ਸੰਪਰਕ ਕਰਨ ਲਈ ਕਿਹਾ ਏ ਪੁਲਿਸ ਨੇ ਵੀ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਕੋਲ ਇਸ ਘਟਨਾ ਸਬੰਧੀ ਕੋਈ ਹੋਰ ਜਾਣਕਾਰੀ ਹੈ ਤਾਂ ਉਹ 5142808502 ਤੇ ਪੁਲਿਸ ਨਾਲ ਸੰਪਰਕ ਕਰਨ ਕਿਸੇ ਵੀ ਐਮਰਜੈਂਸੀ ਜਾਂ ਖਤਰੇ ਦੀ ਸਥਿਤੀ 'ਚ ਤੁਰੰਤ 911 ਤੇ ਕਾਲ ਕਰਨ ਦੀ ਸਲਾਹ ਦਿੱਤੀ ਗਈ ਹੈ ਵੀਰਵਾਰ ਦੁਪਹਿਰ ਨੂੰ ਐਬਸਫੋਰਡ 'ਚ ਇੱਕ ਦੁਖਦਾਈ ਹਾਦਸਾ ਵਾਪਰਿਆ ਜਿੱਥੇ ਇੱਕ ਪਾਰਕਿੰਗ ਲਾਟ 'ਚ ਗੱਡੀ ਦੀ ਟੱਕਰ ਲੱਗਣ ਕਾਰਨ 6 ਸਾਲ ਦੇ ਬੱਚੇ ਦੀ ਮੌਤ ਹੋ ਗਈ ਐਬਸਫੋਰਡ ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਦੁਪਹਿਰ ਲਗਭਗ 12:45 ਆਲਵੁੱਡ ਪਲੇਸ ਟਾਊਨ ਹਾਊਸ ਕੰਪਲੈਕਸ ਦੀ ਪਾਰਕਿੰਗ 'ਚ ਵਾਪਰਿਆ ਮਿਲੀ ਜਾਣਕਾਰੀ ਮੁਤਾਬਕ ਬੱਚੇ ਨੂੰ ਇੱਕ SUV ਗੱਡੀ ਨੇ ਟੱਕਰ ਮਾਰ ਦਿੱਤੀ ਸੀ ਮੌਕੇ 'ਤੇ ਮੌਜੂਦ ਲੋਕਾਂ ਅਤੇ ਇਲਾਜ ਟੀਮਾਂ ਨੇ ਬੱਚੇ ਦੀ ਜਾਨ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਹਾਦਸੇ ਤੋਂ ਬਾਅਦ ਗੱਡੀ ਚਲਾ ਰਿਹਾ ਡਰਾਈਵਰ ਮੌਕੇ ਤੇ ਹੀ ਰਿਹਾ ਤੇ ਉਹ ਪੁਲਿਸ ਦੀ ਜਾਂਚ 'ਚ ਪੂਰਾ ਸਹਿਯੋਗ ਕਰ ਰਿਹਾ ਏ ਜਾਂਚ ਚੱਲ ਰਹੀ ਹੋਣ ਕਰਕੇ ਫਿਲਹਾਲ ਟਾਊਨ ਹਾਊਸ ਕੰਪਲੈਕਸ ਦਾ ਮੁੱਖ ਰਸਤਾ ਬੰਦ ਕੀਤਾ ਗਿਆ ਏ ਐਬਸਫੋਰਡ ਪੁਲਿਸ ਨੇ ਮੀਡੀਆ ਅਧਿਕਾਰੀ ਸਰਜੰਟ ਪਾਲ ਵਾਕਰ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਏ ਕਿ ਅਸੀਂ ਇਸ ਦੁਖਦਾਈ ਘਟਨਾ 'ਚ ਬੱਚੇ ਦੇ ਪਰਿਵਾਰ ਤੇ ਉਨ੍ਹਾਂ ਦੇ ਕਰੀਬੀਆਂ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੇ ਹਾਂ ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਨੇ ਇਹ ਹਾਦਸਾ ਦੇਖਿਆ ਹੈ ਜਾਂ ਇਸ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ 6048595225 ਤੇ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ ਯਾਰਕ ਰੀਜਨ 'ਚ ATM ਮਸ਼ੀਨਾਂ ਨਾਲ ਛੇੜਛਾੜ ਕਰਕੇ ਪੈਸੇ ਚੋਰੀ ਕਰਨ ਦੇ ਦੋਸ਼ ਹੇਠ ਰੋਮਾਨੀਆ ਦੇ ਦੋ ਨਾਗਰਿਕਾਂ ਉੱਤੇ 30 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਨੇ ਯਾਰਕ ਰੀਜਨਲ ਪੁਲਿਸ ਅਨੁਸਾਰ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨੇ 17 ਜੂਨ ਤੋਂ 27 ਜੁਲਾਈ ਦੇ ਵਿਚਕਾਰ ਅਜਿਹੀਆਂ 14 ਘਟਨਾਵਾਂ ਦੀ ਰਿਪੋਰਟ ਦਿੱਤੀ ਸੀ ਪੁਲਿਸ ਨੇ ਦੱਸਿਆ ਕਿ ਦੋਸ਼ੀ ATM ਮਸ਼ੀਨਾਂ ਦੇ ਨਗਦੀ ਨਿਕਲਣ ਵਾਲੇ ਹਿੱਸੇ 'ਚ ਦੋਹਾਂ ਪਾਸਿਆਂ ਤੋਂ ਚਿਪਕਣ ਵਾਲੀ ਟੇਪ ਲਗਾ ਦਿੰਦੇ ਸਨ ਇਸ ਨਾਲ ਜਦੋਂ ਲੋਕ ਪੈਸੇ ਕਢਵਾਉਂਦੇ ਸਨ ਤਾਂ ਨਗਦੀ ਅੰਦਰ ਹੀ ਫਸ ਜਾਂਦੀ ਸੀ ਤੇ ਲੋਕਾਂ ਨੂੰ ਪੈਸੇ ਨਹੀਂ ਸੀ ਮਿਲਦੇ ਇਸ ਤੋਂ ਬਾਅਦ ਦੋਸ਼ੀ ਮਸ਼ੀਨਾਂ ਕੋਲ ਵਾਪਸ ਆਉਂਦੇ ਸਨ ਤੇ ਉੱਥੇ ਫਸੀ ਹੋਈ ਨਗਦੀ ਕੱਢ ਕੇ ਫਰਾਰ ਹੋ ਜਾਂਦੇ ਸਨ ਮਾਮਲੇ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਪਿਛਲੇ ਹਫ਼ਤੇ ਦੋਵਾਂ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਤਲਾਸ਼ੀ ਦੌਰਾਨ ਪੁਲਿਸ ਨੂੰ ਭਾਰੀ ਮਾਤਰਾ 'ਚ ਟੇਪ ਅਤੇ ਧਾਤ ਦੇ ਬਣੇ ਪੱਤਰੇ ਮਿਲੇ ਨੇ ਜੋ ਮਸ਼ੀਨਾਂ 'ਚ ਪੈਸੇ ਫਸਾਉਣ ਲਈ ਵਰਤੇ ਜਾਂਦੇ ਸਨ ਫੜੇ ਗਏ ਵਿਅਕਤੀਆਂ ਦੀ ਪਛਾਣ 41 ਸਾਲਾ ਰਜ਼ਵਾਨ ਜੈਨਿਕਾ ਅਤੇ 52 ਸਾਲਾ ਵਾਸਿਲ ਸਟੋਏਨ ਵਜੋਂ ਹੋਈ ਹੈ ਦੋਵਾਂ ਉੱਤੇ ਚੋਰੀ ਅਤੇ ਸਰਕਾਰੀ ਅਤੇ ਨਿੱਜੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ 19-19 ਮਾਮਲੇ ਦਰਜ ਕੀਤੇ ਗਏ ਨੇ ਪੁਲਿਸ ਦਾ ਮੰਨਣਾ ਹੈ ਕਿ ਦੋਸ਼ੀ ਪੂਰੇ ਸਾਊਥ ਵੈਸਟਰਨ ਓਨਟਾਰੀਓ 'ਚ ਘੁੰਮਦੇ ਸਨ ਇਸ ਲਈ ਹੋਰ ਲੋਕ ਵੀ ਇਸ ਠੱਗੀ ਦਾ ਸ਼ਿਕਾਰ ਹੋ ਸਕਦੇ ਨੇ ਪੁਲਿਸ ਨੇ ਆਮ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ATM ਵਰਤਣ ਵੇਲੇ ਇਹ ਯਕੀਨੀ ਬਣਾਓ ਕਿ ਨਿਕਲੀ ਹੋਈ ਰਕਮ ਤੁਹਾਡੇ ਦੁਆਰਾ ਮੰਗੀ ਗਈ ਰਕਮ ਦੇ ਬਰਾਬਰ ਹੈ ਜੇਕਰ ਪੈਸੇ ਬਾਹਰ ਨਾ ਨਿਕਲਣ ਤਾਂ ਉਸ ਜਗ੍ਹਾ ਤੋਂ ਜਾਣ ਤੋਂ ਪਹਿਲਾਂ ਤੁਰੰਤ ਬੈਂਕ ਅਤੇ ਪੁਲਿਸ ਨਾਲ ਸੰਪਰਕ ਕਰੋ ਗ੍ਰੀਫੋਲ ਟਰਾਂਸਪੋਰਟ ਖੇਤਰ ਤੇ ਦਿਵਾਲੀਆਪਨ ਦਾ ਪਿਆ ਪਰਛਾਵਾਂ ਟਰੱਕਿੰਗ ਖੇਤਰ ਨੂੰ ਲੱਗ ਰਹੇ ਨੇ ਵੱਡੇ ਵਿੱਤੀ ਝਟਕੇ ਥਾਂ ਥਾਂ ਕੂੜੇ ਦੀ ਸਮੱਸਿਆ ਨਾਲ ਕਈ ਸ਼ਹਿਰ ਹੋਏ ਬਦਹਾਲ ਕੂੜਾ ਸੁੱਟਣ ਵਾਲਿਆਂ ਨੂੰ $10,000 ਤੱਕ ਜੁਰਮਾਨਾ ਕੈਨੇਡਾ ਅਮਰੀਕਾ ਵਿਚਾਲੇ ਟੈਰਿਫ ਮੁੱਦੇ ਤੇ ਉੱਚ ਪੱਧਰੀ ਬੈਠਕ ਮੰਤਰੀ ਲੈਬਲਾਂਕ ਨੇ ਹੋਰ ਵੀ ਕਈ

0: ਬੈਠਕਾਂ ਹੋਣ ਦੇ ਦਿੱਤੇ ਸੰਕੇਤ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ
1: ਇਹ ਸੀਗੀਆਂ ਕੁਝ ਖਾਸ ਖਾਸ ਖਬਰਾਂ ਤੇ ਗੱਲਾਂ ਬਾਤਾਂ ਜਿਹੜੀਆਂ ਤੁਸੀਂ ਸੁਣੀਆਂ ਅੱਜ ਦੇ ਪ੍ਰੋਗਰਾਮ ਚ ਆਈ ਹੋਪ ਅੱਜ ਦੀਆਂ ਖਬਰਾਂ ਤੇ ਪ੍ਰੋਗਰਾਮ ਦੇ ਰਿਲੇਟਡ ਜਿਹੜੇ ਮੈਸੇਜ ਨੇ ਵਾਂਸ ਅਗੇਨ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਕਿਉਂਕਿ ਜਿਹੜਾ ਪ੍ਰੋਗਰਾਮ ਹੈ ਇਹ ਇੰਡੀਪੈਂਡੈਂਸ ਡੇ ਦਾ ਚੱਲ ਰਿਹਾ ਜੀ ਸਾਡੇ ਸਾਰਿਆਂ ਵਾਸਤੇ ਪਾਕਿਸਤਾਨ ਦਾ ਅੱਜ ਚੱਲ ਰਿਹਾ ਤੇ ਕੱਲ ਨੂੰ ਇੰਡੀਆ ਦਾ ਸ਼ੁਰੂ ਹੋਏਗਾ ਸੋ ਜਿਹੜੇ ਦੋਸਤਾਂ ਨੇ ਇੰਜੋਏ ਕਰ ਲਿਆ ਆਲਰੇਡੀ ਬਹੁਤ ਵਧੀਆ ਤੇ ਜਿਨ੍ਹਾਂ ਨੇ ਨਹੀਂ ਕੀਤਾ ਕੱਲ ਨੂੰ ਜਾਣਾ ਤੇ ਉਹਨਾਂ ਵਾਸਤੇ ਵੀ ਵਧੀਆ ਇਸ ਤੋਂ ਇਲਾਵਾ ਚਾਈਨੀਜ਼ ਸਟਰੀਟ ਫੈਸਟੀਵਲ ਵੀ ਕੱਲ ਤੋਂ ਸ਼ੁਰੂ ਹੋ ਰਿਹਾ ਜੀ ਤੇ ਉੱਥੇ ਵੀ ਤੁਸੀਂ ਡਾਊਨ ਟਾਊਨ ਚਾਈਨਾ ਦੇ ਵਿੱਚ ਚਾਈਨਾ ਸਟਰੀਟ ਦੇ ਵਿੱਚ ਪਹੁੰਚ ਕੇ ਤੇ ਇੰਜੋਏ ਕਰ ਸਕਦੇ ਤੇ ਕਾਫੀ ਕੁਛ ਜਿਹੜਾ ਕੱਲ ਦੇ ਦਿਨ ਦੇ ਵਿੱਚ ਹੋਣਾ ਸੋ ਜਿਹੜਾ ਕਿ ਆਪਾਂ ਇੰਜੋਏ ਕਰਾਂਗੇ ਸੋ ਆਈ ਹੋਪ ਵੀ ਅੱਜ ਦਾ ਪ੍ਰੋਗਰਾਮ ਜਿਹੜਾ ਤੁਸੀਂ ਪਸੰਦ ਕੀਤਾ ਹੋਏਗਾ ਵਾਂਸ ਅਗੇਨ ਇਹ ਪ੍ਰੋਗਰਾਮ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਇਹਦੇ ਨਾਲ ਨਾਲ ਤੁਹਾਨੂੰ ਦੱਸਦੀ ਹੈ ਵੀ ਕੈਨੇਡਾ ਇੰਡੀਆ ਇੰਟਰਨੈਸ਼ਨਲ ਐਕਸਪੋ ਜਿਹੜਾ ਉਹ 2 ਤਰੀਕ ਤੋਂ ਲੈ ਕੇ 4 ਤਰੀਕ ਤੱਕ ਰੈਡੀਸਨ ਹੋਟਲ ਦੇ ਵਿੱਚ ਹੋਏਗਾ ਇਸ ਤੋਂ ਇਲਾਵਾ ਸਰਾਊਂਡਿੰਗ ਏਰੀਆਜ਼ ਦੇ ਅੰਦਰ ਵੀ ਜਿਹੜਾ ਉਹ ਟਰੈਵਲ ਕਰਾਇਆ ਜਾਏਗਾ ਬਿਜ਼ਨਸ ਟੂ ਬਿਜ਼ਨਸ ਮੀਟਿੰਗਸ ਤੇ ਆਸੇ ਪਾਸੇ ਦੇ ਜਿਹੜੇ ਛੋਟੇ ਛੋਟੇ ਟਾਊਨਸ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਜਿਹੜੀ ਹੈ ਪਲਾਨ ਕੀਤੀ ਗਈ ਹੈ ਤਾਂ ਕਿ ਜਿਹੜੇ ਲੋਕੀ ਬਾਹਰੋਂ ਆਉਣਗੇ ਜੇ ਉਹ ਇਨਵੈਸਟਮੈਂਟ ਕਰਨਾ ਚਾਹੁੰਦੇ ਨੇ ਰੂਰਲ ਏਰੀਆਜ਼ ਦੇ ਅੰਦਰ ਇਕਨੋਮਿਕ ਡਿਵੈਲਪਮੈਂਟ ਤੁਹਾਨੂੰ ਪਤਾ ਵੀ ਇੱਕ ਸਕੀਮ ਦੇ ਅੰਦਰ ਲੋਕਾਂ ਨੂੰ ਅਪਰਚੁਨਿਟੀ ਚਾਹੀਦੀ ਹੁੰਦੀ ਉੱਥੇ ਬਿਜ਼ਨਸ ਕਰਨ ਦੀ ਤੇ ਉਹ ਵੀ ਕਰ ਸਕਦੇ ਨੇ ਤੇ ਨਾਲ ਦੀ ਨਾਲ ਹੀ ਉੱਥੇ ਬਿਜ਼ਨਸ ਤੋਂ ਇਲਾਵਾ ਕੋਈ ਇੰਪੋਰਟ ਕਰਨਾ ਐਕਸਪੋਰਟ ਕਰਨਾ ਕੁਛ ਵੀ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹਦੇ ਵਾਸਤੇ ਵੀ ਵੱਖਰੇ ਵੱਖਰੇ ਕੰਟਰੀਜ਼ ਤੋਂ ਲੋਕੀ ਜਿਹੜੇ ਨੇ ਉਹ ਵੀ ਪਹੁੰਚ ਰਹੇ ਸੋ ਹੋਰ ਜਾਣਕਾਰੀ ਲੈਣੀ ਹੈ ਤੁਸੀਂ ਸੀ ਆਈ ਐਕਸਪੋ ਜਾਂ ਸੀ ਆਈ ਆਈ ਐਕਸਪੋ ਕਿਉਂਕਿ ਕੈਨੇਡਾ ਇੰਡੀਆ ਇੰਟਰਨੈਸ਼ਨਲ ਐਕਸਪੋ ਜਾਂ ਸੀ ਆਈ ਕੈਨੇਡੀਅਨ ਇੰਟਰਨੈਸ਼ਨਲ ਐਕਸਪੋ ਦੇ ਨਾਂ ਇਹ ਜਾਣਿਆ ਜਾਂਦਾ ਇਵੈਂਟ ਹੈ 2014 ਤੋਂ ਸ਼ੁਰੂਆਤ ਕੀਤੀ ਸੀ ਆਪਾਂ ਇਹਦੀ ਤੇ 17 ਤੋਂ ਜਿਹਨੂੰ ਕਹਿੰਦੇ ਵੀ ਇਹ ਲੀਕ ਤੇ ਪੈ ਗਿਆ ਫਿਰ ਉਸ ਤੋਂ ਬਾਅਦ ਔਨ ਐਂਡ ਆਫ ਵਿੱਚ ਤੁਹਾਨੂੰ ਪਤਾ ਵੀ ਇਹ ਪ੍ਰੋਗਰਾਮਾਂ ਦੇ ਵਿੱਚ ਇੰਡੀਆ ਕੈਨੇਡਾ ਦੇ ਰਿਲੇਸ਼ਨਸ਼ਿਪ ਥੋੜੇ ਜਿਹੇ ਖਰਾਬ ਸੀ ਜਿਹਦੇ ਕਰਕੇ ਅੱਗੇ ਨਹੀਂ ਵੱਧ ਪਾਏ ਜ਼ਿਆਦਾ ਬਟ ਹੁਣ ਫਿਰ ਤੋਂ ਰਿਲੇਸ਼ਨਸ਼ਿਪ ਵਧੀਆ ਹੋਣ ਦੇ ਨਾਲ ਆਪਾਂ ਕੰਮ ਕਾਰ ਜਿਹੜਾ ਆਪਣਾ ਫਿਰ ਤੋਂ ਸ਼ੁਰੂ ਕਰਤਾ ਤੇ ਇਸ ਵਾਰੀ ਵਧੀਆ ਹੁਮ ਹੁਮਾ ਕੇ ਪ੍ਰੋਗਰਾਮ ਹੋਏਗਾ ਇਸ ਤੋਂ ਪਹਿਲਾਂ ਕੈਨੇਡਾ ਅਫਰੀਕਾ ਕੈਨੇਡਾ ਤੇ ਏਸ਼ੀਆ ਦਾ ਪ੍ਰੋਗਰਾਮ ਜਿਹੜਾ ਉਹਦੇ ਚ ਵੀ ਆਪਾਂ ਕਾਫੀ ਸਪੋਰਟ ਕੀਤੀ ਸੀ ਸਾਡੇ ਦੋਸਤਾਂ ਦੀ ਜਿਨ੍ਹਾਂ ਦੇ ਨਾਲ ਮਿਲ ਕੇ ਮੈਂ ਕੀਤਾ ਬੜਾ ਸਕਸੈਸਫੁਲ ਪ੍ਰੋਗਰਾਮ ਰਿਹਾ ਪਿਛਲੇ ਕੁਛ ਇੱਕ ਦਿਨ ਪਹਿਲਾਂ ਹੀ ਹੋਇਆ ਤੇ ਇਹ ਪ੍ਰੋਗਰਾਮ ਕਿਉਂਕਿ ਵੱਖਰਾ ਹੈ ਉਹ ਵੱਖਰਾ ਹੈ ਸੋ ਇਸ ਕਰਕੇ ਇਹਦੇ ਚ ਡਿਫਰੈਂਟ ਤਰੀਕੇ ਦਾ ਸੈਟਅਪ ਤੇ ਡਿਫਰੈਂਟ ਤਰੀਕੇ ਦੀਆਂ ਚੀਜ਼ਾਂ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤੁਸੀਂ ਆਪਣੇ ਬਿਜ਼ਨਸ ਨੂੰ ਅੱਗੇ ਵਧਾਉਣਾ ਚਾਹੁੰਦੇ ਹੋ ਤੇ iwebguide.ca ਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਕਿੰਨੀਆਂ ਵਧੀਆ ਤੇ ਖੂਬਸੂਰਤ ਵੈਬਸਾਈਟ ਬਣੀਆਂ ਨੇ ਆਪਣੇ ਬਿਜ਼ਨਸ ਨੂੰ ਵੀ ਵਧੀਆ ਅਪਲਿਫਟ ਕਰੋ ਚਾਹੇ ਤੁਸੀਂ ਉਹਦੇ ਤੇ ਐਪ ਬਣਵਾਓ ਸੋਸ਼ਲ ਮੀਡੀਆ ਥਰੂ AI ਏਜੰਟਸ ਜਿਹੜੇ ਹੁੰਦੇ ਨੇ ਜਾਂ AI ਦੇ ਥਰੂ ਜੋ ਮਾਰਕੀਟਿੰਗ ਕਰਨੀ ਹੈ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਨੂੰ ਆਪਾਂ ਬਣਾ ਕੇ ਦਿੰਦੇ ਹਾਂ ਉਹਦੀ ਜਿਹੜੀ ਪੋਰਟਫੋਲੀਓ ਹੈ ਬੇਸਿਕਲੀ ਤੁਸੀਂ ਸਾਡੇ ਵੈਬਸਾਈਟ ਦੇ ਉੱਤੇ ਦੇਖ ਹੀ ਸਕਦੇ ਹੋ iwebguide.ca ਦੇ ਉੱਤੇ ਜਾ ਕੇ ਬਟ ਉਹਦੇ ਨਾਲ ਨਾਲ ਇਹ ਜਿਹੜਾ ਪੋਰਟਫੋਲੀਓ ਹੈ ਇਹ ਤੁਸੀਂ ਸਾਡੇ ਸਬਰੰਗ ਰੇਡੀਓ ਦੇ ਚੈਨਲ ਦੇ ਉੱਤੇ ਜਿਹੜਾ ਹੈ ਉਹ ਸ਼ੋਰਟਸ ਦੇ ਵਿੱਚ ਵੀ ਦੇਖ ਸਕਦੇ ਹੋ ਕੀਤੇ ਹੋਏ ਕੰਮ ਦਾ ਕਿ ਵੀ ਕਿਸ ਤਰ੍ਹਾਂ ਦਾ ਕੰਮ ਜਿਹੜਾ ਕੀਤਾ ਜਾਂਦਾ ਤੇ ਹੋ ਸਕਦਾ ਵੀ ਤੁਹਾਨੂੰ ਉਹ ਵਧੀਆ ਕੰਮ ਜਿਹੜਾ ਆਪਣੇ ਬਿਜ਼ਨਸ ਵਾਸਤੇ ਵੀ ਚਾਹੀਦਾ ਹੋਵੇ ਕਿਉਂਕਿ ਅੱਜ ਕੱਲ੍ਹ ਜਿੱਦਾਂ ਆਪਾਂ ਗੂਗਲ 'ਚ ਸਰਚ ਕਰਦੇ ਸੀ ਪਹਿਲਾਂ ਅਨਲੈਸ ਤੁਸੀਂ ਗੂਗਲ ਦੇ ਨਾਲ ਰਜਿਸਟਰ ਨਹੀਂ ਹੁੰਦੇ ਅੱਜ ਹੀ ਕਿਸੇ ਦੋਸਤ ਦਾ ਫੋਨ ਆ ਰਿਹਾ ਸੀਗਾ ਤੇ ਉਹ ਵੈਬਸਾਈਟ ਮੈਨੂੰ ਦਿਖਾਉਣਾ ਚਾਹ ਰਿਹਾ ਸੀ ਬਟ ਮੈਂ ਕਾਫੀ ਸਰਚ ਕੀਤੀ ਲੱਭੀ ਨਹੀਂ ਕਿ ਉਹਨਾਂ ਦੀ ਵੈਬਸਾਈਟ ਜਿਹੜੀ ਆਪਾਂ ਅਪਡੇਟ ਕਰਨੀ ਉਹ ਕਾਰਨ ਹੈ ਕਿਉਂਕਿ ਗੂਗਲ ਨੇ ਹਾਲੇ ਤੱਕ ਉਹ ਸਾਈਟ ਜਿਹੜੀ ਆਪਣੇ ਨਾਲ ਰਜਿਸਟਰਡ ਹੀ ਨਹੀਂ ਕੀਤੀ ਇਸੇ ਤਰੀਕੇ ਨਾਲ ਜਦੋਂ ਆਪਾਂ AI ਨੂੰ ਪੁੱਛਦੇ ਹਾਂ ਚੈਟ GPT ਨੂੰ ਪੁੱਛਦੇ ਹਾਂ ਕਿ ਮੈਨੂੰ ਕੁਛ ਕੰਪਨੀਆਂ ਦਿਖਾ ਜਿਨ੍ਹਾਂ ਦੇ ਨਾਲ ਮੈਂ ਬਿਜ਼ਨਸ ਕਰਨਾ ਚਾਹਾਂਗਾ ਜਾਂ ਜਿਹੜੀਆਂ ਮੇਰੇ ਵਾਸਤੇ ਠੀਕ ਹੋਣ ਜਾਂ ਕੋਈ ਵੀ ਜਦੋਂ ਤੇ ਜੇ ਤੁਸੀਂ ਉਹਦੇ 'ਚ ਰਜਿਸਟਰਡ ਹੋਵੋਗੇ ਤਾਂ ਫਿਰ ਹੀ ਤੁਹਾਡਾ ਨਾਂ ਜਿਹੜਾ ਉਹਦੇ ਵਿੱਚ ਨਜ਼ਰ ਆਏਗਾ ਜੇ ਰਜਿਸਟਰਡ ਹੀ ਨਹੀਂ ਹੈਗੇ ਜਾਂ ਤੁਹਾਡਾ ਕੰਮ ਜਿਹੜਾ ਉੱਥੇ ਰਜਿਸਟਰਡ ਨਹੀਂ ਤਾਂ ਫਿਰ ਉਹ ਤੁਹਾਨੂੰ ਦੇਖ ਨਹੀਂ ਸਕਦੇ ਸੋ ਇਸ ਕਰਕੇ ਮੇਕ ਸ਼ੋਰ ਕਰੋ ਕਿ ਵੀ ਆਪਣੇ ਬਿਜ਼ਨਸ ਨੂੰ ਆਪਣੇ ਜੋ ਵੀ ਸੈਟਅਪ ਹੈ ਤੁਹਾਡਾ ਉਹਨੂੰ ਰਜਿਸਟਰਡ ਕਰੋ AI ਦੇ ਨਾਲ ਤੇ ਉਹਦੇ ਵਾਸਤੇ ਜੇ ਤੁਸੀਂ ਨਹੀਂ ਕਰ ਸਕਦੇ ਤੇ ਸਾਨੂੰ ਸੇਵਾ ਦਾ ਮੌਕਾ ਦਿਓ iwebguide ਦੀ ਟੀਮ ਜਿਹੜੀ ਹੈ ਪਿਛਲੇ ਲੰਬੇ ਸਮੇਂ ਤੋਂ 2008 ਤੋਂ ਇਹੀ ਕੰਮ ਕਰਦੀ ਆ ਰਹੀ ਹੈ ਤੇ ਜਦੋਂ ਤੋਂ AI ਦਾ ਸ਼ੁਰੂ ਹੋਇਆ ਤੁਸੀਂ ਦੇਖਿਆ ਹੋਣਗੇ ਵੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਾਡੀਆਂ AI ਦੀਆਂ ਵੀਡੀਓਜ਼ ਜਿਹੜੀਆਂ ਨੇ ਉਹ ਕਾਫੀ ਆ ਰਹੀਆਂ ਤੇ ਉਹ ਬਣਾ ਬਣਾ ਕੇ ਆਪਾਂ ਤੁਹਾਨੂੰ ਮਾਡਲ ਦਿਖਾਉਂਦੇ ਹਾਂ ਕਈ ਵਾਰੀ ਉਹਨੂੰ ਵਾਇਰਲ ਕਰਾਉਣਾ ਜਾਂ ਉਹ ਸਾਡੇ ਵਾਸਤੇ ਕਿਉਂਕਿ ਉਹ ਬਿਜ਼ਨਸ ਦਾ ਇੱਕ ਤਰੀਕਾ ਹੈ ਤਾਂ ਕਿ ਤੁਹਾਨੂੰ ਦਿਖਾਉਣ ਵਾਸਤੇ ਬਾਕੀ ਜੇ ਤੁਸੀਂ ਉਹ ਤੇ ਐਡਵਰਟਾਈਜ਼ਮੈਂਟ ਲਾਣੀ ਹੈ ਕੁਛ ਵੀ ਕਰਨਾ ਤੇ ਜਿੰਨੇ ਮਰਜ਼ੀ ਹਜ਼ਾਰਾਂ ਦੇ ਵਿੱਚ ਜਾ ਕੇ ਤੇ ਉਹ ਨੰਬਰ ਉਹਦੇ ਤੇ ਕੀਤੇ ਜਾ ਸਕਦੇ ਨੇ ਸੋ ਇਹ ਇੱਕ ਪ੍ਰੋਗਰਾਮ ਹੈ ਉਹਦੇ ਨਾਲ ਨਾਲ ਸਬਰੰਗ ਰੇਡੀ ਦੇ ਪ੍ਰੋਗਰਾਮ ਜਿਹੜੇ ਨੇ ਉਹ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5

0: ਤੱਕ ਸੁਣਦੇ ਹੋ। ਸੋ ਜੇ ਕੋਈ ਵੀ ਗੱਲ ਤੁਸੀਂ ਇਹਦੇ ਬਾਰੇ ਜਾਣਨੀ ਹੋਵੇ ਕਰਨੀ ਹੋਵੇ ਤੇ ਉਹਦੇ ਵਾਸਤੇ ਵੀ ਤੁਸੀਂ ਸਾਡੇ ਨਾਲ ਜ਼ਰੂਰ ਸੰਪਰਕ ਕਰ ਸਕਦੇ ਹੋ 403-400-0203 ਤੇ ਅਤੇ sabrangradio.ca ਜਾਂ sabrang.ca ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਜਿਹੜੀ ਹੈ ਲਈ ਜਾ ਸਕਦੀ ਹੈ। ਸਿੰਬੋ ਇੰਜੀਨੀਅਰਿੰਗ ਜਿਹੜੀ ਹੈ ਸਾਡੀ ਨਵੀਂ ਇੰਜੀਨੀਅਰਿੰਗ ਦੀਆਂ ਸਰਵਿਸਿਜ਼ ਨੇ, ਇਹ 'ਤੇ ਵੀ ਤੁਸੀਂ ਜਿਹੜਾ ਜਾ ਕੇ ਕੰਮ ਕਰ ਸਕਦੇ ਹੋ। ਸੋ ਪ੍ਰੋਗਰਾਮ ਦਾ ਸਮਾਂ ਸਮਾਪਤ ਹੋ ਗਿਆ ਜੀ, ਅਤੇ ਸੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਥੈਂਕ ਯੂ ਵੈਰੀ ਮੱਚ, ਗੁੱਡ ਨਾਈਟ ਐਂਡ ਸ਼ਬਾ ਖੈਰ ਟੂ ਆਲ ਜੀ, ਥੈਂਕ ਯੂ।
1: The time is 8 p.m. You are listening to Fairchild Radio, CHKF FM 94.7, a multicultural radio station in Calgary.

0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
3: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
2: ਵਿਜ਼ਿਟ sabrang.ca
4: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।

0: ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
1: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
2: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
1: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
2: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
1: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
2: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
2: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
0: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
2: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
1: ਦੂਜੀ ਲੋਕੇਸ਼ਨ 117-7771-80 ਐਵੇਨਿਊ,
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
2: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
1: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222।

0: ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫ਼ਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
2: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
1: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
2: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
1: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
2: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
1: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
2: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
1: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
2: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
1: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
4: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
1: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
4: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
5: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ

ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਖੁਦ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ

0: ਹੋਣ ਦਾ ਮਨ ਬਣਾ ਲਿਆ ਏ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਏ
1: ਮੇਰੀ ਕੱਲ ਹੀ ਗੱਲ ਹੋਈ ਏ ਰਿਆਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
0: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 403-616-2445
2: ਓਹੋ ਅੱਜ ਫੇਰ ਨੀ ਲੋਡ ਮਿਲਿਆ
3: ਕੀ ਹੋਇਆ
2: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
3: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
4: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
5: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
4: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ
6: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ

0: ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਆ, ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ।
0: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਏ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
2: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
3: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
2: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
4: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ IYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
5: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
0: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
3: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
4: ਘਰ ਖਰੀਦਣ ਤੋਂ ਪਹਿਲਾਂ ਇਤਮਿਨਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
3: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
4: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
3: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
4: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
3: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
4: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
0: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 587-617-4496। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
6: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ।

0: ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th ਸਟਰੀਟ ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਮਪਾਇਰ ਫੋਨ ਨੰਬਰ 403-510-1515 2935 19th ਸਟਰੀਟ ਨਾਰਥ ਈਸਟ ਕੈਲਗਰੀ
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡਸ ਡਰਾਈਵ
2: ਦੂਜੀ ਲੋਕੇਸ਼ਨ 117-7771 ਐਵੇਨਿਊ
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222
3: The time is 9 p.m. You are listening to Fairchild Radio CHKF FM 94.7, a multicultural radio station in Calgary.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ
1: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ

0: ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੂਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ।
1: मर्सिडीज कार खरीदना चाहते हो हुण कैनेडा दे विच तुहाडे सुपने सच होण दा समा आ गया।
2: कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े मर्सिडीज बेंस कंट्री हिल पहुंचो ते सिद्धी गलबात करो गौरव शर्मा दे नाल। पंजाबी, हिंदी, उर्दू जां फिर अंग्रेजी दे विच गलबात करो, गौरव शर्मा तुहानू देणगे वधिया सलाह ते वधिया डील्स। मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम। सब दा माण, सब दी चाहत, अपनी सुपनमई कार खरीदने लई गौरव शर्मा नू शोरूम च जाके मिलो जां फिर फोन कर लो 4039036757।
1: मर्सिडीज बेंस कंट्री हिल्स।
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
0: कैनेडा विच रहंदिया इंश्योरेंस दी बहुत अहमियत है। किसी भी तरह दी इंश्योरेंस लई पंजाब इंश्योरेंस दे रीजनल मैनेजर हरपिंदर सिद्धू नाल आज ही संपर्क करो। सुपर वीजा, लाइफ इंश्योरेंस, मॉर्गेज इंश्योरेंस, RESP दिया वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिद्धू। ए इंश्योरेंस लई नामवर कंपनियां नाल काम करदे हन। होर जानकारी लई पंजाब इंश्योरेंस दे हरपिंदर सिद्धू नाल 403-404-3500 ते संपर्क करो।
2: अपने घर दा दूजा नाम आ सुकून ते कैनेडा च घर खरीदना एक वड्डी चुनौती।
3: घर खरीदण तो पहला इत्मीनान नाल किसे प्रोफेशनल दी सलाह जरूर लाओ।
2: वधिया घर खरीदना, पैसे बचाउणे ने, सिरदर्दी तो भी बचना ते याद कर लो एक नाम मनदीप सिंगल।
3: सिर्फ घर खरीदण लई ही नहीं बल्कि वेचना भी होवे तां बिल्कुल सही सलाह देणगे मनदीप सिंगल।
2: घर खरीदण ते वेचण लई मैक्सवेल सेंट्रल दे नाल काम करदे मनदीप सिंगल देणगे वधिया सलाह ते प्रोफेशनल सर्विस।
3: भरोसेयोग रियल्टर मनदीप सिंह गिल दा नंबर नोट करो 403-617-1868।
2: जेकर कर रहे हो घर खरीदण ते वेचण दी प्लानिंग, मनदीप सिंह गिल नू कॉल कर लो जां विजिट करो उहनां दी वेबसाइट mandeep.realtor।
3: मैक्सवेल सेंट्रल दे रियल्टर मनदीप सिंह गिल 403-617-1868।
0: ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ। ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਡਾਇਲ ਕਰੋ 5876174696 587-617-4496। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
5: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
2: ਤਾਜ਼ੀਆਂ ਸਬਜ਼ੀਆਂ, ਫਲ ਫਰੂਟ,

0: ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
1: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
0: ਦੂਜੀ ਲੋਕੇਸ਼ਨ 117-7771-80 ਐਵੇਨਿਊ,
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
1: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ,
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222।

0: ਅੱਜ ਅਸੀਂ ਤੁਹਾਡੇ ਰੂਬਰੂ ਹੋਇਆ ਇੱਕ ਬਹੁਤ ਵੱਡੇ ਮਸਲੇ ਨੂੰ ਲੈ ਕੇ। ਪੰਜਾਬ ਦੇ ਇੱਕ ਜ਼ਿਲ੍ਹੇ ਦੇ ਵਿੱਚੋਂ ਇਹ ਖਬਰਾਂ ਆਈਆਂ ਕਿ ਜ਼ਮੀਨਾਂ ਦਾ ਰਿਕਾਰਡ ਗੁੰਮ ਗਿਆ ਅਤੇ ਲੋਕਾਂ ਨੂੰ ਇਹ ਕਿਹਾ ਗਿਆ ਕਿ ਜੇਕਰ ਰਿਕਾਰਡ ਨਹੀਂ ਹੈਗਾ ਤਾਂ ਤੁਸੀਂ ਜ਼ਮੀਨਾਂ ਦੇ ਮਾਲਕ ਨਹੀਂ, ਇਸ ਲਈ ਮਾਲਕੀ ਦਾ ਸਬੂਤ ਦਿਓ। ਕਿ ਜੇਕਰ ਤੁਹਾਡੇ ਕੋਲ ਕੋਈ ਸਬੂਤ ਹੈ ਨਹੀਂ ਘਰ ਦਾ, ਤੁਹਾਡੀ ਜ਼ਮੀਨ ਦਾ, ਤੁਹਾਨੂੰ ਬੇਦਖਲ ਕਰ ਦਿੱਤਾ ਜਾਊਗਾ ਉਸ ਜ਼ਮੀਨ ਤੋਂ, ਉਸ ਘਰ ਤੋਂ, ਤਾਂ ਮੰਨ ਲਓ ਜੇਕਰ ਮਿਊਨਸੀਪਲ ਕਮੇਟੀ ਦੇ ਵਿੱਚੋਂ ਸਰਕਾਰੀ ਰਿਕਾਰਡ ਦੇ ਵਿੱਚੋਂ ਤੁਹਾਡੇ ਜਨਮ ਦਾ ਸਾਰਾ ਰਿਕਾਰਡ ਹੀ ਖਤਮ ਹੋ ਜਾਏ ਤਾਂ ਕੀ ਤੁਸੀਂ ਇਸ ਧਰਤੀ ਤੇ ਜਨਮ ਲਿਆ ਹੀ ਨਹੀਂ? ਇਹ ਬੜੇ ਵੱਡੇ ਸਵਾਲ ਨੇ, ਬੜੇ ਵੱਡੇ ਗੁੰਝਲਦਾਰ ਸਵਾਲ ਨੇ, ਬੜੇ ਵੱਡੇ ਚੈਲੰਜੇਬਲ ਸਵਾਲ ਨੇ। ਜਿਸ ਤਰ੍ਹਾਂ ਦਾ ਅੱਜ ਦੌਰ ਚੱਲ ਰਿਹਾ ਕਿ ਨਾਗਰਿਕਤਾ ਜਿਹੜੀ ਹੈ ਪ੍ਰੂਫ ਕਰੇ ਬੰਦਾ, ਤਾਂ ਕੀ ਹੁਣ ਜ਼ਮੀਨਾਂ ਦਾ, ਘਰਾਂ ਦੀ ਮਾਲਕੀ ਦਾ ਵੀ ਪ੍ਰੂਫ ਸਾਨੂੰ ਕਰਨਾ ਪਊਗਾ? ਸਰਕਾਰਾਂ ਕਾਹਦੇ ਵਾਸਤੇ ਬੈਠੀਆਂ, ਅਫਸਰ ਕਾਹਦੇ ਵਾਸਤੇ ਬੈਠੇ ਨੇ? ਕੀ ਉਹ ਰਿਕਾਰਡ ਗੁੰਮ ਕਰਨ ਵਾਸਤੇ ਬੈਠੇ ਨੇ? ਕੀ ਉਹ ਸਿਰਫ ਰਿਸ਼ਵਤਾਂ ਲੈਣ ਵਾਸਤੇ ਬੈਠੇ ਨੇ? ਜਾਂ ਸਾਡੇ ਕਿਸੇ ਤਰ੍ਹਾਂ ਦੀ ਰਾਖੀ ਦਾ ਉਹਨਾਂ ਦੇ ਕੋਲ ਕੋਈ ਅਖਤਿਆਰ ਨਹੀਂ ਰਿਹਾ, ਹੁਣ ਸਿਰਫ ਸਭ ਕੁਝ ਅਸੀਂ ਹੀ ਕਰਨਾ? ਇਸ ਵੱਡੇ ਮੁੱਦੇ ਤੇ ਅਸੀਂ ਗੱਲ ਕਰਾਂਗੇ ਪੰਜਾਬ ਦੇ ਸਿਸਟਮ ਦੇ ਵਿੱਚੋਂ, ਪੰਜਾਬ ਦੇ ਤੰਤਰ ਵਿੱਚੋਂ ਇੱਕ ਕ੍ਰੈਡੀਬਲ ਆਫਿਸਰ ਜਿਹੜੇ ਸੇਵਾ ਮੁਕਤ ਹੋਏ ਨੇ PCS ਦੇ ਅਹੁਦੇ ਤੋਂ, ਜਸਵੰਤ ਸਿੰਘ ਜੀ। ਪਹਿਲਾਂ ਵੀ ਅਸੀਂ ਤੁਹਾਡੇ ਰੂਬਰੂ ਹੋਏ ਸੀ, ਉਹਨਾਂ ਨਾਲ ਇੱਕ ਵੱਡੀਆਂ ਇੰਟਰਵਿਊਜ਼ ਅਸੀਂ ਕੀਤੀਆਂ, ਵੱਡੇ ਤੱਥ ਜਿਹੜੇ ਆ ਉਹਨਾਂ ਨੇ ਤੁਹਾਡੇ ਨਾਲ ਸਾਂਝੇ ਕੀਤੇ ਸੀ। ਅੱਜ ਫਿਰ ਅਸੀਂ ਜ਼ਮੀਨਾਂ ਨਾਲ ਜੁੜਿਆ ਹੋਇਆ ਰਿਕਾਰਡ, ਜ਼ਮੀਨਾਂ ਨਾਲ ਜੁੜੇ ਹੋਏ ਅਹਿਮ ਸਵਾਲ ਲੈ ਕੇ ਤੁਹਾਡੇ ਰੂਬਰੂ ਹੋਏ ਆ। ਜਸਵੰਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਬਹੁਤ ਬਹੁਤ ਮਿਹਰਬਾਨੀ ਜੀ।
0: ਜਸਵੰਤ ਸਿੰਘ ਜੀ, ਜਿਹੜੀਆਂ ਪਹਿਲਾਂ ਤੁਸੀਂ ਜ਼ਿੰਦਗੀ ਦੇ ਤਜਰਬੇ ਜਿਹੜੇ ਆ, ਤਲਖ ਹਕੀਕਤਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ, ਉਹ ਬੜਾ ਪਸੰਦ ਕੀਤਾ ਲੋਕਾਂ ਨੇ, ਕਿਉਂਕਿ ਤੁਹਾਡੇ ਬੜੇ ਕੌੜੇ ਤੇ ਮਿੱਠੇ ਤਜਰਬੇ ਸੀਗੇ। ਕਰਪਟ ਅਫਸਰਾਂ ਨਾਲ ਵੀ ਤੁਸੀਂ ਸਰਵਿਸ ਕੀਤੀ, ਕਰਪਟ ਮੰਤਰੀਆਂ ਨਾਲ ਵੀ ਕੀਤੀ, ਇਮਾਨਦਾਰ ਬੰਦੇ ਨਾਲ ਵੀ ਕੀਤੀ। ਸੋਸਾਇਟੀ ਦੇ ਵਿੱਚ ਹਰ ਤਰ੍ਹਾਂ ਦੇ ਜਿਹੜੇ ਆ ਚੰਗੇ ਮਾੜੇ ਬੰਦੇ ਹੁੰਦੇ ਨੇ। ਪਿਛਲੇ ਦਿਨਾਂ ਦੇ ਵਿੱਚ ਇੱਕ ਖਬਰ ਲੱਗੀ ਰੋਪੜ ਜ਼ਿਲ੍ਹੇ ਤੋਂ, ਤੇ ਉਹ ਹੁਣ ਪਤਾ ਨੀ 5-4 ਪਿੰਡ ਨੇ, ਖਬਰ ਤਾਂ 14 ਪਿੰਡਾਂ ਦੀ ਸੀ, ਅਸਲੀਅਤ ਕੀ ਹੈ ਇਹ ਤਾਂ ਹੁਣ ਐਡਮਿਨਿਸਟ੍ਰੇਸ਼ਨ ਜਾਣਦੀ ਹੈ, ਵੀ 14 ਪਿੰਡਾਂ ਦੀਆਂ ਜ਼ਮੀਨਾਂ ਦਾ ਜਿਹੜਾ ਰਿਕਾਰਡ ਗੁੰਮ ਗਿਆ। ਲੋਕਾਂ ਨੂੰ ਕਿਹਾ ਗਿਆ ਵੀ ਤੁਸੀਂ ਰਿਕਾਰਡ ਲੈ ਕੇ ਆਓ, ਤੇ ਜੇਕਰ ਰਿਕਾਰਡ ਨਹੀਂ ਆਉਂਦਾ ਤੁਸੀਂ ਜ਼ਮੀਨਾਂ ਦੇ ਮਾਲਕ ਹੈ ਨੀ, ਤੇ ਉਹ ਮਾਲਕੀ ਹੈ ਜਿਹੜੀ ਉਹ ਸਰਕਾਰ ਨੂੰ ਚਲੀ ਜਾਊਗੀ, ਜਾਂ ਜਿਹਦਾ ਕਬਜ਼ਾ ਹੈ ਉਹ ਹੋਜੂਗਾ। ਸਭ ਤੋਂ ਪਹਿਲਾਂ ਸਾਨੂੰ ਇਹ ਸਮਝਾਓ ਵੀ ਜਿਹੜਾ ਜ਼ਮੀਨਾਂ ਦਾ ਚਾਹੇ ਘਰ ਦਾ ਰਿਕਾਰਡ ਰੱਖਣ ਦੀ ਜ਼ਿੰਮੇਵਾਰੀ ਸਾਡੀ ਹੈ, ਇੰਡੀਵਿਜੁਅਲ ਦੀ, ਜਾਂ ਸਰਕਾਰ ਦੀ ਹੈ?
1: ਦੇਖੋ ਜੀ, ਗੱਲ ਇਹ ਹੈਗਾ ਕਿ ਜਿਹੜਾ ਸਾਰੀ ਜ਼ਮੀਨ ਦਾ ਰਿਕਾਰਡ ਰੱਖਣ ਦੀ ਜ਼ਿੰਮੇਵਾਰੀ ਸਰਕਾਰ ਦੇ ਰੈਵਨਿਊ ਮਹਿਕਮੇ ਦੀ ਹੈ
0: ਜੀ।
1: ਰੈਵਨਿਊ ਮਹਿਕਮੇ ਚ ਬੜਾ ਸਿਸਟਮ ਕਲੀਅਰ ਹੈ ਕਿ ਕਿਵੇਂ ਕਿਵੇਂ ਤੁਸੀਂ ਰਿਕਾਰਡ ਰੱਖਣਾ ਹੈ, ਕਿਹੜੇ ਕਿਹੜੇ ਟਾਈਮ ਤੇ ਕੀ ਕਾਰਵਾਈ ਕਰਨੀ ਹੈ, ਕਿਹਨੇ ਕਿਹਨੇ ਚੈੱਕ ਕਰਨਾ ਹੈ, ਕਿਵੇਂ ਕਿਵੇਂ ਬਣਨੀ ਹੈ,
0: ਇਹ ਵੀ ਸਾਰਾ ਕੁਝ ਦੱਸ ਹੀ ਦਿਓ ਤੁਸੀਂ ਸਾਨੂੰ, ਸਾਡੇ ਦਰਸ਼ਕਾਂ ਨੂੰ, ਕਿਉਂਕਿ ਤੁਸੀਂ ਰੈਵਨਿਊ ਦੇ ਸਭ ਤੋਂ ਪਰਫੈਕਟ ਆਫੀਸਰ ਜਿਹੜੇ ਮੰਨੇ ਗਏ ਹੋ।
1: ਹਾਂ, ਜਿਹੜਾ ਮੇਨ ਰਿਕਾਰਡ ਤੁਹਾਡਾ ਹੈਗਾ ਉਹ ਜਮ੍ਹਾਂਬੰਦੀ ਹੈ
0: ਜੀ,
1: ਜਿਹਨੂੰ ਇੰਗਲਿਸ਼ ਚ ਉਹ ਰਿਕਾਰਡ ਆਫ ਰਾਈਟਸ ਕਹਿੰਦੇ ਆ, ਇਟ ਇਜ਼ ਅ ਰਿਕਾਰਡ ਆਫ ਯੋਰ ਰਾਈਟਸ
0: ਜੀ।
1: ਉਹ ਰਿਕਾਰਡ ਕਦੇ ਵੀ ਗੁੰਮ ਨਹੀਂ ਹੋ ਸਕਦਾ, ਕਿਉਂਕਿ 5 ਸਾਲ ਬਾਅਦ ਉਹ ਨਵਾਂ ਬਣਦਾ ਹੈ
0: ਜੀ।
1: 5 ਸਾਲ ਤੋਂ ਬਾਅਦ ਉਸ ਰਿਕਾਰਡ ਨੂੰ ਪ੍ਰੀਜ਼ੰਪਸ਼ਨ ਆਫ ਟਰੁੱਥ ਅਟੈਚਡ ਹੈ ਲੀਗਲੀ ਕਿ ਇਹ ਸਹੀ ਮੰਨਿਆ ਜਾਏਗਾ, ਇਹ ਟਰੁੱਥ ਮੰਨਿਆ ਜਾਏਗਾ, ਇਹ ਝੂਠਾ ਨਹੀਂ ਹੋ ਸਕਦਾ। 5 ਸਾਲ ਬਾਅਦ ਉਹਨੇ ਰਿਵਾਈਜ਼ ਹੋਣਾ ਹੈ। ਜਿਹੜੀ ਖਬਰ ਲੱਗੀ ਹੈ ਕਿ ਰਿਕਾਰਡ ਗੁੰਮ ਹੈ, ਜੇ ਮੌਜੂਦਾ ਰਿਕਾਰਡ ਗੁੰਮ ਹੈ ਤੇ ਉਹਦੇ ਪਿਛਲੇ 5 ਸਾਲ ਵਾਲਾ

0: रिकॉर्ड होएगा वो देखा जा सकता है, जे वो भी गुम है तो उस तो पिछला देखा जा सकता है। देखो रिकॉर्ड की ऑथेंटिसिटी शुरू होंदी है सैटलमेंट तो
1: जी,
0: कंसोलीडेशन चकबंदी तो
1: जी,
0: वो दो रिकॉर्ड एह जे है जिन्हू बदलिया नहीं जा सकता छेती कीत्या। जे किसी थां ते रिकॉर्ड इस वेले का नहीं तो पिछले पांच साल की जमाबंदी देख लो, जिन्हू आम बोल चाल च असीं चार साल कह दें, क्योंकि उहदा पीरियड चार साल हुंदा सी। उस रिकॉर्ड जिहड़ी जमाबंदी पांच साल बनती है इहदी रोटेशन टुट नहीं सकती, डायरेक्ट लैंड रिकॉर्ड तो फिक्स है कि किहड़े पिंड की जमाबंदी किहड़े साल च बननी है।
1: अच्छा जी,
0: यह फिक्स है, पिछले पांच साल दे सारे इंतकाल ओदे विच इंप्लीमेंट होने है। उस दीयां दो कापियां बननी है, एक कापी डीसी दफ्तर च कलैक्टर दफ्तर च रहनी है, एक पटवारी कोल रहनी है। जिहड़ी डीसी दफ्तर च कापी रहनी है वह रिकॉर्ड वास्ते है, वह ऑपरेटिव कापी नहीं है। पटवारी कोले जिहड़ी है उह च डे टू डे जिहड़े चेंजेस होने आ उहदे च आउणे। पांच साल इंतकाल होने लोगों के, कोई मौत करके हो गया, कोई सेल परचेज हो गई, उस दे इंतकाल होने है। जिन्हें पांच साल के इंतकाल है वह डीसी दफ्तर वाली जमाबंदी के नाल लगने ने, फिर वह नवी जमाबंदी बननी है। नवी जमाबंदी ते जदों तहसीलदार या नायब तहसीलदार के दस्खत हो गए तो वह प्रज्यूम टू बी ट्रू आ, यह मनिया जाता कि वह बिल्कुल सही है, हुण उहदे विच कोई भी तब्दीली नहीं हो सकती। जे तब्दीली करनी है तो उहदा सैट प्रोसीजर है, जे उह च क्लैरिकल मिसटेक भी है तो उहदा भी एक सैट प्रोसीजर है
1: जी। ਉਹ ਕੀ ਪ੍ਰੋਸੀਜਰ ਹੈ ਸਾਡੇ ਦਰਸ਼ਕਾਂ ਨੂੰ ਇਹ ਵੀ ਸਮਝਾ ਦਿਓ, ਕਦੇ ਕਿਸੇ ਨੂੰ ਦਿੱਕਤ ਆਉਂਦੀ ਹੈ ਤਾਂ ਬੰਦਾ
0: ਦੇਖੋ। ਜੇ ਉਹ ਚ ਕਲੈਰੀਕਲ ਮਿਸਟੇਕ ਹੈ ਤਾਂ ਜਿਹੜਾ ਹੈਗਾ ਉਹ ਫਰਜ਼ ਬਦਲ, ਜਿਹਨੂੰ ਆਪਾਂ ਬੋਲਦੇ ਹਾਂ ਕਿ ਗਲਤੀ ਠੀਕ ਕਰਨ ਦੀ ਫਰਜ਼,
1: ਦਰੁਸਤੀ ਕਹਿੰਦੇ ਜਿਹਨੂੰ,
0: ਜਿਹਨੂੰ ਦਰੁਸਤੀ, ਬਦਲ ਮੀਨਸ ਗਲਤੀ ਹੁੰਦਾ, ਮਿਸਟੇਕ ਕਲੈਰੀਕਲ ਮਿਸਟੇਕ
1: ਜੀ।
0: ਉਹ ਉਹਦੇ ਵਿੱਚ ਪਿੱਛੇ ਕਾਲਮ ਬਣੇ ਹੋਏ ਆ ਜਿਹਦੇ ਵਿੱਚ ਉਹ ਦਰਜ ਹੋਏਗਾ ਕਿ ਕੀ ਗਲਤੀ ਹੈ, ਤੇ ਫਿਰ ਰੈਵਨਿਊ ਅਫਸਰ ਉਹਨੂੰ ਅਪਰੂਵ ਕਰੇਗਾ ਤੇ ਅਗਲੀ ਜਮਾਬੰਦੀ ਜਾ ਕੇ ਉਹ ਸੈੱਟ ਹੋਏਗੀ। ਜਮਾਬੰਦੀ ਵਿੱਚ ਕੋਈ ਰਾਈਟਿੰਗ, ਕੋਈ ਕਟਿੰਗ ਨਹੀਂ ਹੁੰਦੀ, ਇਹ ਪ੍ਰੋਸੀਜਰ ਹੈ ਉਹਦਾ। ਫਿਰ ਦੂਸਰਾ ਜਿਹੜੇ ਇੰਤਕਾਲ ਨੇ, ਜਮਾਬੰਦੀ 'ਚ ਜਿਹੜਾ ਵੀ ਚੇਂਜ ਆਉਣੀ ਹੈ ਉਹ ਇੰਤਕਾਲ ਦੇ ਰਾਹੀਂ ਆਉਣੀ ਹੈ, ਹੋਰ ਕੋਈ ਤਰੀਕਾ ਉਹਦੇ ਵਿੱਚ ਚੇਂਜ ਦਾ ਨਹੀਂ ਹੈ, ਕੋਈ ਹੋਰ ਤਰੀਕਾ ਨਹੀਂ ਹੈ। ਜਾਂ ਤਾਂ ਰੈਵਨਿਊ ਅਫਸਰ ਕੋਲ ਅਪੀਲ ਜਾਏਗੀ, ਰੈਵਨਿਊ ਅਫਸਰ ਦਾ ਫੈਸਲਾ ਹੋਏਗਾ, ਜਾਂ ਅਦਾਲਤੀ ਫੈਸਲਾ ਸਿਵਲ ਕੋਰਟ ਦਾ ਹੋਏਗਾ। ਉਹ ਫੈਸਲੇ ਤੋਂ ਬਾਅਦ ਭਾਵੇਂ ਸੁਪਰੀਮ ਕੋਰਟ ਦਾ ਫੈਸਲਾ ਹੋਵੇ, ਹੋਣਾ ਇੰਤਕਾਲ ਦੇ ਰਾਹੀਂ ਹੈ। ਸੁਪਰੀਮ ਕੋਰਟ ਦਾ ਫੈਸਲਾ ਵੀ ਪਹਿਲਾਂ ਇੰਤਕਾਲ ਹੋਏਗਾ, ਫਿਰ ਜਮ੍ਹਾਂਬੰਦੀ 'ਚ ਫਿੱਟ ਹੋਏਗਾ।
1: ਅੱਛਾ ਜੀ,
0: ਉਸ ਤੋਂ ਬਿਨਾਂ ਸਿੱਧੀ ਉਹ 'ਚ ਕੋਈ ਚੇਂਜ ਨਹੀਂ ਹੋ ਸਕਦੀ। ਇਸ ਕਰਕੇ ਇਹ ਹੋ ਨਹੀਂ ਸਕਦਾ ਕਿ ਕਿਸੇ ਪਿੰਡ ਦਾ ਰਿਕਾਰਡ ਮਿਸ ਹੋ ਜਾਏ। ਜੇ ਕਿਤੇ ਜਿਹੜਾ ਹੈਗਾ ਬਿਲਕੁਲ ਮਿਸ ਹੋ ਗਿਆ ਕੋਈ ਇਸ ਵੇਲੇ, ਤੇ ਪਿਛਲਾ ਪੰਜ ਸਾਲ ਹੈ, ਉਸ ਤੋਂ ਪਿਛਲਾ ਪੰਜ ਸਾਲ ਦੇਖ ਲਓ, ਉਹਦੇ ਇੰਤਕਾਲ ਹੋਣਗੇ। ਇੰਤਕਾਲ ਜਿਹੜੀ ਕਲੈਕਟਰ ਦੀ ਜਾਂ ਡੀਸੀ ਦਫ਼ਤਰ ਦੀ ਜਮ੍ਹਾਂਬੰਦੀ ਦੀ ਕਾਪੀ ਆ ਉਹਦੇ ਵਿੱਚ ਹੋਣਗੇ। ਸੋ ਇਹ ਬਿਲਕੁਲ ਅਣਹੋਣੀ ਗੱਲ ਹੈ ਕਿ ਉਹਦੇ ਵਿੱਚ ਇੰਤਕਾਲ ਜਿਹੜਾ ਰਿਕਾਰਡ ਮਿਸਿੰਗ ਹੋ।
1: ਅੱਛਾ ਜਸਵੰਤ ਸਿੰਘ ਜੀ, ਇਹਦੇ ਨਾਲ ਜੁੜਿਆ ਹੋਇਆ ਇੱਕ ਸਵਾਲ ਹੋਰ ਆ ਜਾਂਦਾ
0: ਜੀ।
1: ਤੁਸੀਂ ਤਾਂ ਉਸ ਦੌਰ ਦੇ ਆਫਿਸਰ ਹੋ ਜਦੋਂ ਤੁਸੀਂ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਭਰਤੀ ਹੋਏ ਸੀ, ਉਦੋਂ ਦਿਆਨਤਦਾਰ ਤੇ ਇਮਾਨਦਾਰ ਬੰਦਿਆਂ ਦਾ ਬੋਲਬਾਲਾ ਵੀ ਸੀ, ਬੰਦਿਆਂ ਦੀ ਗਿਣਤੀ ਵੀ ਵੱਧ ਸੀ, ਉਹਨਾਂ ਦੀ ਇੱਜ਼ਤ ਵੀ ਸੀ ਸੋਸਾਇਟੀ ਦੇ ਵਿੱਚ। ਹੁਣ ਤਾਂ ਹਾਲਾਤ ਇਹ ਬਣ ਗਏ ਨੇ ਵੀ ਜੇ ਇਮਾਨਦਾਰ ਬੰਦੇ ਦੀ ਇੱਜ਼ਤ ਹੈ ਤਾਂ ਬੇਈਮਾਨ ਤੇ ਭ੍ਰਿਸ਼ਟ ਬੰਦੇ ਨੂੰ ਕੋਈ ਦੁਰਕਾਰਦਾ ਨਹੀਂ। ਮੈਂ ਨਹੀਂ ਕਹਿੰਦਾ ਵੀ ਇਮਾਨਦਾਰ ਦੀ ਇੱਜ਼ਤ ਨਹੀਂ ਹੈਗੀ, ਹੈਗੀ ਤਾਂ ਇਹ ਨਹੀਂ ਹੈਗਾ ਉਹਨੂੰ ਕੋਈ ਫਿੱਟ ਲਾਣਤ ਪਾਉਂਦਾ ਹੋਵੇ ਵੀ ਤੂੰ ਸਿਰੇ ਦਾ ਕੁੱਤਾ ਹੈ, ਸਿਰੇ ਦਾ ਚੋਰ ਹੈ, ਵੀ ਅਸੀਂ ਤੈਨੂੰ ਮੂੰਹ ਨਹੀਂ ਲਾਉਣਾ।
0: ਠੀਕ ਹੈ,
1: ਤਾਂ ਜਦੋਂ ਇਸ ਤਰ੍ਹਾਂ ਦਾ ਸੈਂਸੇਸ਼ਨਲ ਕੇਸ ਸਾਹਮਣੇ ਆਉਂਦਾ ਹੈਗਾ ਰੈਵਨਿਊ ਡਿਪਾਰਟਮੈਂਟ ਦਾ, ਦੇ ਵਿੱਚ ਕਸਟੋਡੀਅਨ ਜਿਹੜੇ ਹੁੰਦੇ ਨੇ, ਜੇ ਸਭ ਤੋਂ ਛੋਟਾ ਪੁਰਜਾ ਲੈ ਲਈਏ ਉਹ ਪਟਵਾਰੀ ਹੈ, ਉਸ ਤੋਂ ਉੱਪਰ ਆ ਜਾਂਦਾ ਹੈ ਕਾਨੂੰਗੋ, ਫਿਰ ਨਾਇਬ ਤਹਿਸੀਲਦਾਰ, ਤਹਿਸੀਲਦਾਰ, ਫਿਰ ਰੈਵਨਿਊ ਆਫਿਸਰ ਜਿਹੜੇ ਐਸ ਡੀ ਐਮ ਡੀ ਸੀ ਆ ਜਾਂਦੇ ਨੇ, ਇਹ ਸਾਰਾ ਇੱਕ ਡਿਸਟ੍ਰਿਕਟ ਲੈਵਲ ਤੱਕ ਪੈਰਾਫਰ ਨਹੀਂ ਲਈਏ ਪਟਵਾਰੀ ਤੋਂ ਲੈ ਕੇ ਡੀ ਸੀ ਤੱਕ। ਜੇ ਇਨ ਬਿਟਵੀਨ ਕੋਈ ਬੰਦਾ ਬੇਈਮਾਨ ਹੋ ਜਾਂਦਾ ਹੈ।

0: ਨਾਇਬ ਤਹਿਸੀਲਦਾਰ ਐਸਟੀਐਮ ਵੱਲੋਂ 3 ਮਹੀਨੇ ਚ ਇੱਕ ਇੰਸਪੈਕਸ਼ਨ ਕਰਨੀ ਹੈ।
1: ਅੱਛਾ ਜੀ,
0: ਜੇ ਉਹ ਇੰਸਪੈਕਸ਼ਨ ਨਹੀਂ ਹੁੰਦੀ ਰੈਗੂਲਰਲੀ ਤਾਂ ਕੁਦਰਤੀ ਗੱਲ ਹੈ ਕਿ ਪਟਵਾਰੀ ਢਿੱਲਾ ਹੋ ਜਾਏਗਾ। ਜਿਸ ਵੇਲੇ ਤੁਸੀਂ ਮੰਨ ਲਓ ਕੋਈ ਪ੍ਰੋਪਰਟੀ ਖਰੀਦ ਲਈ ਹੈ ਤਾਂ ਉਸਦਾ ਇੰਤਕਾਲ ਹੋਣ ਵੇਲੇ ਕਾਨੂੰਗੋ ਨੇ ਇਹ ਵੈਰੀਫਾਈ ਕਰਨਾ ਹੈ ਕਿ ਆਪਣੇ ਹਿੱਸੇ ਦੇ ਵਿੱਚ ਵਿੱਚ ਵੇਚ ਰਿਹਾ। ਜੇ ਉਹ ਹਿੱਸਾ ਵੈਰੀਫਾਈ ਨਹੀਂ ਹੁੰਦਾ ਤਾਂ ਉਹ ਹੋ ਸਕਦਾ ਹਿੱਸੇ ਤੋਂ ਜ਼ਿਆਦਾ ਵੇਚ ਦਿੱਤਾ ਹੋਵੇ। ਜਦੋਂ ਹਿੱਸੇ ਤੋਂ ਜ਼ਿਆਦਾ ਵੇਚ ਦਿੰਦਾ, ਮੰਨ ਲਓ ਤੁਹਾਡਾ 1/4 ਹਿੱਸਾ ਹੈ, ਤੁਸੀਂ 1/3 ਵੇਚ ਦਿੱਤਾ ਹੈ, ਤਾਂ ਉਹ ਕਾਨੂੰਗੋ ਦੀ ਜ਼ਿੰਮੇਵਾਰੀ ਹੈ ਕਿ ਉਹ ਇੰਤਕਾਲ ਮਨਜ਼ੂਰ ਹੋਣ ਤੋਂ ਪਹਿਲਾਂ ਵੈਰੀਫਾਈ ਕਰੇ ਕਿ ਇਹਦਾ ਹਿੱਸਾ ਇੰਨਾ ਬਣਦਾ। ਜੇ ਉਹ ਵੈਰੀਫਾਈ ਨਹੀਂ ਕਰਦਾ ਤਾਂ 1/3 ਵਿਕ ਜਾਏਗਾ, ਉਹ 1/3 ਕਿਸੇ ਹੋਰ ਦਾ ਹਿੱਸਾ ਖਾਏਗਾ। ਉਹਨੂੰ ਠੀਕ ਕਰਾਉਣ ਲਈ ਕਿੰਨਾ ਹੀ ਟਾਈਮ ਲੱਗ ਜਾਏਗਾ, ਕਿੰਨੇ ਅਫਸਰਾਂ ਨੂੰ ਮਿਲੇਗਾ, ਕਿੰਨੀਆਂ ਅਦਾਲਤਾਂ 'ਚ ਜਾਏਗਾ ਉਹਨੂੰ ਠੀਕ ਕਰਾਉਣ ਲਈ, ਕਿਉਂਕਿ ਉਹਦੇ ਹਿੱਸੇ 'ਚੋਂ ਕੋਈ ਬੰਦਾ ਜ਼ਿਆਦਾ ਵੇਚ ਗਿਆ। ਤਾਂ ਇਹ ਇਕੱਲੀ ਇਕੱਲੀ ਚੀਜ਼ ਲੈਂਡ ਰਿਕਾਰਡ ਮੈਨੂਅਲ ਬਣਿਆ ਹੋਇਆ ਪੁਰਾਣਾ, ਜਿਹਦੇ ਵਿੱਚ ਸਪੈਸੀਫਾਈ ਕੀਤਾ ਹੈ ਕਿ ਕਾਨੂੰਨ ਨੇ ਕੀ ਕਰਨਾ ਹੈ, ਤਹਿਸੀਲਦਾਰ ਨੇ ਕੀ ਕਰਨਾ ਹੈ, ਐਸਡੀਐਮ ਨੇ ਕੀ ਕਰਨਾ ਹੈ, ਡੀਸੀ ਨੇ ਕੀ ਕਰਨਾ।
1: ਇਹ ਸਾਰੇ ਦੀ ਡਿਊਟੀਜ਼ ਦੱਸ ਹੀ ਦਿਓ ਤੁਸੀਂ, ਰੈਵਨਿਊ ਰਿਕਾਰਡ ਮੁਤਾਬਕ ਕੀ ਹੈ ਜਾਂ ਰੈਵਨਿਊ ਲਾਅ ਮੁਤਾਬਕ ਕੀ ਹੈ?
0: ਰੈਵਨਿਊ ਲਾਅ ਮੁਤਾਬਕ ਜਿਸ ਵੇਲੇ ਪਟਵਾਰੀ ਇੰਤਕਾਲ ਦਰਜ ਕਰੇਗਾ ਉਹਨੂੰ ਹਦਾਇਤਾਂ ਹੈ ਕਿ ਤੂੰ ਇੰਨੀ ਦੇਰ ਦੇ ਵਿੱਚ ਤੂੰ
1: ਫਿਕਸ ਪੀਰੀਅਡ ਹੈ।
0: ਹਾਂ, ਫਿਕਸ ਪੀਰੀਅਡ ਹੈ, ਸਰਕਾਰ ਦੀਆਂ ਹਦਾਇਤਾਂ ਬਦਲਦੀਆਂ ਰਹਿੰਦੀਆਂ। ਵੈਸੇ ਪਹਿਲਾਂ 3 ਮਹੀਨੇ ਹੁੰਦਾ ਸੀ,
1: ਜੋ ਵੀ ਹੈ ਫਿਕਸ ਪੀਰੀਅਡ ਹੈ,
0: ਫਿਕਸ ਪੀਰੀਅਡ ਹੈ, ਉਹ ਇੰਤਕਾਲ ਦਰਜ ਕਰਨਾ ਹੈ। ਰਜਿਸਟਰੀ ਹੁੰਦਾ ਹੀ ਉਹਨੂੰ ਇਨਫੋਰਮੇਸ਼ਨ ਚਲੀ ਜਾਂਦੀ ਹੈ, ਉਸ ਤੋਂ ਬਾਅਦ ਉਹਦੇ ਇੰਤਕਾਲ ਦੀ ਸਹੀ ਐਂਟਰੀ ਹੋਣ ਬਾਰੇ, ਸਹੀ ਇੰਦਰਾਜ਼ ਹੋਣ ਬਾਰੇ ਕਾਨੂੰਗੋ ਨੇ ਪੜਤਾਲ ਕਰਨੀ ਹੈ। ਕਾਨੂੰਗੋ ਪੜਤਾਲ ਕਰਕੇ ਉਦੋਂ ਬਾਅਦ ਉਹ ਇੰਤਕਾਲ ਜਿਹਦਾ ਏਰੀਆ ਨੈਬ ਤਹਿਸੀਲਦਾਰ ਹੋਏਗਾ ਜਾਂ ਤਹਿਸੀਲਦਾਰ ਹੋਏਗਾ, ਉਸਨੇ ਉਸ ਇੰਤਕਾਲ ਨੂੰ ਮਨਜ਼ੂਰ ਕਰਨਾ ਹੈ ਰਜਿਸਟਰੀ ਦੇਖ ਕੇ, ਜੇ ਸੇਲ ਪਰਚੇਜ਼ ਹੈ ਤਾਂ। ਉਹ ਮਨਜ਼ੂਰ ਕਰਨ ਤੋਂ ਬਾਅਦ ਉਹਨੇ ਇੰਤਕਾਲ ਤੇ ਦਸਖਤ ਕਰਨੇ ਹੈ। ਉਹਨੇ ਉਸ ਆਰਡਰ ਨੂੰ ਵਿਸਥਾਰ ਚ ਲਿਖਣਾ, ਜਿਹੜੀ ਸਰਕਾਰੀ ਕਾਪੀ, ਉਹਦੇ ਵੀ 2 ਕਾਪੀਆਂ ਨੇ ਇੰਤਕਾਲ ਦੀਆਂ ਵੀ, 1 ਪਟਵਾਰੀ ਕੋਲੇ ਜਾਣੀ, 1 ਜਮਾਬੰਦੀ ਸਰਕਾਰ ਨਾਲ ਚਲੀ ਜਾਣੀ। ਉੱਥੇ ਉਹਨੇ ਡਿਟੇਲ ਲਿਖਣੀ ਹੈ ਕਿ ਮੈਂ ਕਿਵੇਂ ਕਿਵੇਂ ਇਹਨੂੰ ਮਨਜ਼ੂਰ ਕਰਦਾ। ਜੇ ਕਿਸੇ ਨੂੰ ਉਸ ਫੈਸਲੇ ਤੇ, ਰੈਵਨਿਊ ਅਫਸਰ ਦੇ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਦੇ ਫੈਸਲੇ ਤੇ ਇਤਰਾਜ਼ ਹੈ ਤਾਂ ਉਹ ਐਸ ਡੀ ਐਮ ਨੂੰ ਅਪੀਲ ਕਰ ਸਕਦਾ। ਜੇ ਫਿਰ ਇਤਰਾਜ਼ ਹੈ ਤਾਂ ਫਿਰ ਉਹ ਕਮਿਸ਼ਨਰ ਨੂੰ ਅਪੀਲ ਕਰ ਸਕਦਾ। ਜੋ ਫੈਸਲਾ ਆਏਗਾ ਉਹ ਫਿਰ ਲਾਗੂ ਹੋਣਾ ਹੈ। ਉਸ ਨੂੰ ਜਦੋਂ 5 ਸਾਲ ਬਾਅਦ ਉਹਦੀ ਮਾਲਕੀ ਦੇ ਖਾਨੇ ਵਿੱਚ ਚਲੀ ਜਾਣੀ ਹੈ, ਉਹਨਾਂ ਚਿਰ ਉਹ ਇੰਤਕਾਲ ਹੀ ਰਹਿਣਾ ਹੈ। ਇੰਤਕਾਲ ਦਾ ਵੇਰਵਾ ਜਮ੍ਹਾਂਬੰਦੀ ਚ ਆ ਜਾਣਾ ਕਿ ਇਹ ਸੇਲ ਪਰਚੇਜ਼ ਇੰਤਕਾਲ ਨੰਬਰ ਇੰਨਾ। ਉਹ 5 ਸਾਲ ਬਾਅਦ ਉਸ ਬੰਦੇ ਨੇ ਮਾਲਕੀ ਦੇ ਖਾਨੇ ਚ ਸ਼ਿਫਟ ਹੋ ਜਾਣਾ, ਉੱਥੇ ਹੋ ਜਾਣਾ ਕਿ ਫਲਾਨਾ ਆਦਮੀ ਇੱਥੇ ਹਿੱਸੇ ਮਾਲਕ ਹੈ ਜਾਂ ਹਿੱਸੇਦਾਰ ਹੈ, ਜੋ ਵੀ ਜਿਹੋ ਜਿਹੀ ਪੋਜੀਸ਼ਨ। ਜਦੋਂ ਉੱਤੇ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਨੇ ਦਸਤਖਤ ਕਰਦੇ ਤਾਂ ਉਹਨੂੰ ਪ੍ਰਿਜ਼ੰਪਸ਼ਨ ਆਫ ਟਰੁੱਥ ਮਿਲ ਜਾਂਦਾ। ਸਰਕਾਰ ਦਾ ਇੱਕੋ ਇੱਕ ਰਿਕਾਰਡ ਹੈ ਵਿਚ ਇਜ ਪ੍ਰਜ਼ਿਊਮ ਟੂ ਬੀ ਟਰੂ, ਜਿਹਨੂੰ ਸਹੀ ਮੰਨਿਆ ਜਾਏਗਾ, ਜਿਹਨੂੰ ਕਿਸੇ ਤਰੀਕੇ ਨਾਲ ਬਦਲਿਆ ਨਹੀਂ ਜਾ ਸਕਦਾ, ਐਕਸੈਪਟ ਜਿਹੜਾ ਤਰੀਕਾ ਲੇਡ ਡਾਊਨ ਹੈਗਾ, ਜਿਹੜਾ ਨਿਸ਼ਚਿਤ ਤਰੀਕਾ, ਉਸੇ ਨਾਲ ਹੀ ਬਦਲਿਆ ਜਾਏਗਾ।
1: ਚਾਰ
0: ਕੈਟੇਗਰੀਆਂ ਕਹਿ ਸਕਦੇ ਆ। ਇੱਕ ਕੈਟੇਗਰੀ ਹੈ ਜਿਹੜੀ ਰਜਿਸਟਰੀ ਤੇ ਬੇਸਡ ਹੈ, ਸੇਲ ਪਰਚੇਜ਼ ਹੈ। ਇੱਕ ਕੈਟੇਗਰੀ ਹੈ ਜਿਹੜੀ ਸਕਸੈਸ਼ਨ ਹੈ, ਇਨਹੈਰੀਟੈਂਸ ਵਿਰਾਸਤ,
1: ਕਿਸੇ ਬੰਦੇ ਦੀ ਡੈਥ
0: ਤੋਂ ਬਾਅਦ
1: ਵਾਰਸਾਂ ਨੂੰ ਜਾਣੀ ਹੈ।
0: ਹਾਂ
1: ਜੀ।
0: ਤੀਸਰੀ ਹੈਗੀ ਹੈ ਕੋਈ ਰੈਵਨਿਊ ਅਫਸਰ ਦਾ ਕੋਰਟ ਦੇ ਤੌਰ ਤੇ ਫੈਸਲਾ ਹੈ ਕਿ ਫੈਸਲਾ ਕੀਤਾ ਉਹਦਾ ਇੰਤਕਾਲ,
1: ਝਗੜਾ ਚੱਲਦਾ ਹੈ ਮਾਲਕੀ ਦਾ,
0: ਹਾਂ
1: ਕੋਈ ਫੈਸਲਾ ਆ ਗਿਆ,
0: ਉਹ
1: ਚਾਹੇ ਸਿਵਲ ਕੋਰਟ ਦਾ ਹੋਵੇ ਚਾਹੇ
0: ਰੈਵਨਿਊ ਕੋਰਟ ਦਾ ਹੋਵੇ
1: ਜੀ,
0: ਉਹ ਆਣਾ ਹੈ। ਤਾਂ ਤੀਜਾ ਹੈਗਾ, ਜਿਹੜਾ ਚੌਥਾ ਹੈਗਾ ਕਿ ਜੇ ਸਰਕਾਰ ਨੇ ਕੋਈ ਕਾਨੂੰਨ ਬਦਲ ਦਿੱਤਾ ਤਾਂ ਉਹਦਾ ਵੀ ਇੰਤਕਾਲ ਹੋਏਗਾ ਤੇ ਉਹ ਬਦਲਿਆ ਜਾਏਗਾ। ਜਿਵੇਂ ਕਿ ਸ਼ਾਮਲਾਤ ਜ਼ਮੀਨਾਂ ਪੰਚਾਇਤ ਦੇ ਨਾਂ ਕਰ ਦਿਓ, ਸਰਕਾਰ ਨੇ ਕਾਨੂੰਨ ਬਣਾ ਦਿੱਤਾ 1961 ਚ, ਉਹਦੇ ਨਾਲ ਸ਼ਾਮਲਾਤ ਜ਼ਮੀਨਾਂ ਪੰਚਾਇਤ ਦੇ ਨਾਂ ਹੋ ਗਈਆਂ। ਇਹ 4 ਤਰੀਕੇ ਹੈ ਜਿਹਨਾਂ ਨਾਲ ਜਮ੍ਹਾਂਬੰਦੀ ਦੇ ਮਾਲਕੀ ਦੇ ਖਾਨੇ

0: ਬਦਲ ਲਿਆ ਜਾ ਸਕਦਾ।
1: ਮੈਂ ਇਹਦੇ ਨਾਲ ਜੁੜਦੀ ਤੁਹਾਨੂੰ ਗੱਲ ਦੱਸਦਾ ਹਾਂ, ਸਾਡੇ ਦਰਸ਼ਕਾਂ ਲਈ ਵੀ ਉਹ ਬੜੀ ਇੰਪੋਰਟੈਂਟ ਹੋਊ। ਆਮ ਤੌਰ ਤੇ ਕੀ ਹੁੰਦਾ, ਜਦੋਂ ਬੱਚੇ ਦਾ ਬਰਥ ਹੁੰਦਾ ਹੈ ਹੋਸਪਿਟਲ ਚ ਹੋਇਆ ਤਾਂ ਮਿਊਨਿਸਪਲ ਕਮੇਟੀ ਦੇ ਵਿੱਚ ਜਾ ਕੇ ਉਹ ਇੰਦਰਾਜ ਹੋਣਾ, ਉੱਥੋਂ ਬਰਥ ਸਰਟੀਫਿਕੇਟ ਜਿਹੜਾ ਮਿਲ ਲੈਗਾ। ਉਹ ਮੇਰੇ ਕੋਲ ਜਾਣਕਾਰ ਸੀ, ਅੱਛੇ ਦੋਸਤ ਸੀਗੇ, ਉਹਨਾਂ ਦੇ ਬੇਟੀ ਦੇ ਅੱਗੇ ਬੱਚਾ ਹੋਇਆ, ਉਹ ਨਿਕਨੇਮ ਲਿਖਤਾ ਬੱਚੀ ਦਾ।
0: ਅੱਛਾ,
1: ਮਾਂ ਦੇ ਨਾਂ ਤੇ ਨਿਕਨੇਮ ਲਿਖਤਾ।
0: ਅੱਛਾ,
1: ਮੰਨ ਲਓ ਰੂਬੀ ਹੈ, ਹੁਣ ਨਾਂ ਤਾਂ ਰਵਿੰਦਰ ਕੌਰ ਹੈ ਜਾਂ ਕੁਛ ਰਾਜਵਿੰਦਰ ਕੌਰ ਹੈ ਕੁਛ, ਲਿਖਤਾ
0: ਰੂਬੀ,
1: ਲਿਖਤਾ ਨਿਕਨੇਮ। ਉਹ ਅੱਗੇ ਪਾਸਪੋਰਟ ਬਣਾ, ਅੱਜ ਕੱਲ ਤਾਂ ਹੁਣ 100 ਪੰਗੇ ਨੇ। ਜਿੱਦਾਂ ਕੱਲ ਤਾਂ ਬੱਚਿਆਂ ਦੇ ਜਿੰਨੇ ਪੜ੍ਹਾਈ ਦੇ ਸਰਟੀਫਿਕੇਟ ਨੇ ਉਹਨਾਂ ਚ ਵੀ ਮਾਂ ਦਾ ਨਾਂ ਆਉਂਦਾ ਪਿਓ ਦੇ ਨਾਲ, ਤਾਂ ਪਾਸਪੋਰਟ ਬਣਨਾ ਉਹ ਚ ਵੀ ਮਾਂ ਦਾ ਨਾਂ ਆਉਣਾ। ਪੰਗਾ ਉੱਥੇ ਜਦੋਂ ਬੱਚਾ ਵੱਡਾ ਹੋਇਆ ਪੰਗਾ ਪੈ ਗਿਆ। ਉਹ ਮੈਨੂੰ ਕਹਿੰਦੇ ਯਾਰ ਵੀ ਯਾਰ ਦੋਸਤੀ ਕਰਾਉਣੀ ਹੈ ਬਰਥ ਸਰਟੀਫਿਕੇਟ ਚ, ਤੇ ਇਹ ਚੇਂਜ ਕਰਾਉਣਾ। ਮੈਂ ਗਿਆ ਸਿਵਲ ਸਰਜਨ ਕੋਲ, ਕਹਿੰਦੇ ਵੀ ਇਹ ਨੀ ਹੁੰਦਾ। ਮੈਂ ਕਿਉਂ, ਕਹਿੰਦਾ ਜੀ ਬੱਚੇ ਦੀ ਮਾਂ ਬਦਲ ਰਹੇ ਹੋ ਤੁਸੀਂ, ਕਿਹੜੀ ਦੁਨੀਆਂ ਦੀ ਤਾਕਤ ਮਾਂ ਬਦਲ ਦੂ ਕਿਸੇ ਦੀ, ਜਨਮ ਦੇਣ ਵਾਲੀ ਮਾਂ ਇੱਕੋ ਹੀ ਹੋ ਸਕਦੀ ਹੈ। ਮੈਂ ਕਿਹਾ ਜੀ ਨਹੀਂ, ਕਹਿੰਦਾ ਤਾਂ ਤੁਸੀਂ ਕਹਿੰਦੇ ਹੋ, ਸਾਨੂੰ ਕੀ ਪਤਾ ਹੈ। ਫਿਰ ਉਹ ਬਕਾਇਦਾ ਉੱਪਰ ਆਏ, ਪ੍ਰਿੰਸੀਪਲ ਸੈਕਟਰੀ ਹੈਲਥ ਨੇ ਉਹ ਪਰਮਿਸ਼ਨ ਦਿੱਤੀ ਸਬੂਤ ਲੈ ਕੇ, ਫਿਰ ਜਾ ਕੇ ਉਹ ਹੇਠਾਂ ਬਦਲੇ
0: ਬਦਲੀ ਹੋਏ।
1: ਅਦਰਵਾਈਜ਼ ਮਤਲਬ ਤੁਹਾਡੇ ਜ਼ਮੀਨ ਦਾ ਰਿਕਾਰਡ, ਬੱਚੇ ਦੇ ਮਾਂ ਪਿਓ ਦਾ ਨਾਂ, ਇਹ ਏਦਾਂ ਬਦਲਣਾ ਸੌਖਾ ਥੋੜੋ ਹੈ।
0: ਦੇਖੋ ਕਈ ਵਾਰੀ ਇਹ ਚੀਜ਼ ਦਵਿੰਦਰਪਾਲ ਜੀ ਇਹ ਚ ਆ ਜਾਂਦੀ ਹੈ, ਜਿਵੇਂ ਰਜਿਸਟਰੀ ਹੈ ਉੱਥੇ ਲਿਖ ਦੇਣੀ ਕਿ ਬੰਟੀ, ਉਹ ਬੰਟੀ ਨਾਲ ਉੱਥੇ ਤੇ ਬੰਟੀ ਲਿਖਿਆ ਗਿਆ, ਰਜਿਸਟਰੀ ਤੋਂ ਬਾਹਰ ਤੁਸੀਂ ਜਾ ਨੀ ਸਕਦੇ। ਰਜਿਸਟਰੀ ਉੱਥੇ ਜੋ ਲਿਖਿਆ ਉਹ, ਜਾਂ ਕਈ ਵਾਰੀ ਜੀ ਇਹਦੇ ਦੋ ਨਾਂ ਸੀ, ਇਹੋ ਜਿਹੀ ਚੀਜ਼ ਅਸੀਂ ਰਜਿਸਟਰੀ ਵੇਲੇ ਇੰਤਕਾਲ ਵੇਲੇ ਜੇ ਨਹੀਂ ਦੇਖਾਂਗੇ ਤੇ ਸਮੱਸਿਆ ਖੜੀ ਹੋਏਗੀ ਹੋਏਗੀ। ਕੁਛ ਚੀਜ਼ਾਂ ਅਸੀਂ ਅਣਗਹਿਲੀ ਕਰਕੇ ਕਰ ਲੈਂਦੇ ਹਾਂ, ਕੁਛ ਚੀਜ਼ਾਂ ਜਾਣਕਾਰੀ ਨਾ ਹੋਣ ਕਰਕੇ ਕਰ ਲੈਂਦੇ ਹਾਂ, ਲੇਕਿਨ ਉਹ ਰਿਕਾਰਡ ਚ ਜਦੋਂ ਹੁਣ ਦੇਖੋ ਨਾ ਉਹਦਾ ਜਮ੍ਹਾਂਬੰਦੀ ਜਿਹੜੀ ਹੈ, ਰਿਕਾਰਡ ਆਫ ਰਾਈਟਸ ਜਿਹਨੂੰ ਆਪਾਂ ਕਹਿੰਦੇ ਹਾਂ, ਉਹਦੇ ਚ ਪ੍ਰੋਸੀਜਰ ਦੇਖੋ, ਰਜਿਸਟਰੀ ਹੋਏਗੀ ਫਿਰ ਇੰਤਕਾਲ ਵੇਲੇ ਫਿਰ ਵੈਰੀਫਾਈ ਹੋਏਗਾ। ਜਿਹੜੀ ਰਜਿਸਟਰੀ ਆ, ਆਪਾਂ ਜੇ ਉਹਨੂੰ ਆਮ ਗੱਲ ਕਰੀਏ ਤਾਂ ਰਜਿਸਟਰੀ ਇੱਕ ਚੈੱਕ ਹੈ, ਮਿਊਟੇਸ਼ਨ ਇੰਤਕਾਲ ਜਿਹੜਾ ਹੈਗਾ ਉਹ ਚੈੱਕ ਦੀ ਕਲੀਅਰੈਂਸ ਹੈ। ਪੈਸੇ ਉਦੋਂ ਮਿਲਣੇ ਜਦੋਂ ਕਲੀਅਰੈਂਸ ਹੋਈ, ਚੈੱਕ ਬਾਊਂਸ ਵੀ ਹੋ ਸਕਦਾ। ਰਜਿਸਟਰੀ ਚ ਰਜਿਸਟਰੇਸ਼ਨ ਜ਼ਰੂਰੀ ਹੈ, ਸੌਦਾ ਤਾਂ ਤੁਸੀਂ ਘਰੇ ਬੈਠ ਕੇ ਜਾਂ ਪ੍ਰੋਪਰਟੀ ਡੀਲਰ ਤੋਂ ਕਰ ਲਿਆ, ਰਜਿਸਟਰੀ ਚ ਰਜਿਸਟਰ ਹੋ ਗਿਆ, ਲੇਕਿਨ ਮਿਊਟੇਸ਼ਨ ਇੰਤਕਾਲ ਹੋਏਗਾ ਤੇ ਓਨਰਸ਼ਿਪ ਮਿਲਣੀ ਆ। ਕਈ ਵਾਰੀ ਅਸੀਂ ਕਰਨ ਵਾਲੇ ਵੀ ਗਲਤੀ ਕਰ ਜਾਂਦੇ ਹਾਂ ਤੇ ਕਈ ਵਾਰੀ ਦਫ਼ਤਰਾਂ ਦੀਆਂ ਅਣਗਹਿਲੀਆਂ ਵੀ ਹੁੰਦੀਆਂ ਨੇ। ਰਜਿਸਟਰੀ ਤੋਂ ਬਾਹਰ ਇੰਤਕਾਲ ਨਹੀਂ ਹੋਣਾ, ਇੰਤਕਾਲ ਤੋਂ ਬਾਹਰ ਜਮ੍ਹਾਂਬੰਦੀ ਨਹੀਂ ਹੋਣੀ। ਜਮ੍ਹਾਂਬੰਦੀ ਜਦੋਂ ਹੋ ਗਈ ਤਾਂ ਤੁਹਾਡੀ ਓਨਰਸ਼ਿਪ ਪੱਕੀ ਹੋ ਗਈ ਹੋ। ਫਿਰ ਵੀ ਅਸੀਂ ਲੋਕਾਂ ਨੂੰ ਇਹ ਸਲਾਹ ਦਿੰਦੇ ਹੁੰਦੇ ਹਾਂ ਕਿ ਤੁਸੀਂ ਸਾਲ 6 ਮਹੀਨੇ ਬਾਅਦ ਆਪਣੀ ਕਾਪੀ ਲੈਂਦੇ ਰਹੋ, ਕੀ ਪਤਾ ਕਿਤੇ ਗਲਤੀ ਹੋ ਗਈ ਹੋਵੇ, ਅਣਗਹਿਲੀ ਹੋ ਗਈ ਹੋਵੇ।
1: ਇਹਦਾ ਮਤਲਬ ਇਹ ਹੈ ਜਿਹੜੇ ਸਾਰਾ ਤੁਸੀਂ ਗੱਲਬਾਤ ਦੱਸੀ, ਜਿਵੇਂ ਹੁਣ ਜੇ ਰੋਪੜ ਜ਼ਿਲ੍ਹੇ ਦੇ ਵਿੱਚ ਐਡਮਿਨਿਸਟ੍ਰੇਸ਼ਨ ਨੇ ਝੱਗਾ ਚੱਕ ਹੀ ਦਿੱਤਾ ਵੀ ਜੀ ਮਾਲਕੀ ਸਾਬਤ ਕਰੋ, ਸਾਡੇ ਕੋਲ ਤਾਂ ਕੁਛ ਹੈ ਨਹੀਂ। ਇਹਦਾ ਮਤਲਬ ਜੋ ਵੀ ਜ਼ਮੀਨ ਦਾ ਮਾਲਕ ਹੈ, ਸਾਡਾ ਕੋਈ ਦਰਸ਼ਕ ਸਰੋਤਾ ਪਿਆਰਾ ਇਹ ਵੀਡੀਓ ਦੇਖ ਰਿਹਾ ਹੈ, ਤੁਹਾਡੀ ਗੱਲਬਾਤ ਸੁਣ ਰਿਹਾ ਹੈ, ਤਾਂ ਇਹ ਨੀ ਹੈਗਾ ਵੀ ਤੁਹਾਡਾ ਕੰਮ ਜਾਏ, ਤੁਸੀਂ ਮਾਲਕ ਹੋ, ਕੱਲ ਨੂੰ ਕੋਈ ਪਤਾ ਨੀ ਐਡਮਿਨਿਸਟ੍ਰੇਸ਼ਨ ਕਦੋਂ ਝੱਗਾ ਚੱਕਦੇ ਵੀ ਸਾਡੇ ਕੋਲ ਤਾਂ ਰਿਕਾਰਡ ਹੀ ਹੈ ਨੀ। ਅੱਜ ਰੋਪੜ ਜ਼ਿਲ੍ਹੇ ਦੀ ਗੱਲ ਆਈ ਹੈ, ਕੱਲ ਨੂੰ ਜਲੰਧਰ ਦੀ ਆ ਜਾਓ, ਸੰਗਰੂਰ ਦੀ ਆ ਜਾਓ, ਬਠਿੰਡੇ ਦੀ ਆ ਜਾਓ, ਕਿਤੇ ਵੀ ਪੰਗਾ ਪੈ ਸਕਦਾ।
0: ਦੇਖੋ ਉਹਦੇ ਚ ਕੁਛ ਨਾ ਕੁਛ ਰਿਕਾਰਡ, ਜਿਹੜਾ ਪੰਜਾਬ ਦਾ ਰਿਕਾਰਡ ਹੈ ਇਹ ਅੰਗਰੇਜ਼ਾਂ ਦਾ।
1: ਅੱਛਾ, ਕੋਈ ਸਾਡਾ ਸੈਂਟਰਲ ਆਫਿਸ ਨਹੀਂ ਹੈਗਾ ਜਿਵੇਂ ਡਾਇਰੈਕਟਰ ਲੈਂਡ ਰਿਕਾਰਡਸ ਹੈ?
0: ਦੇਖੋ ਸੈਂਟਰਲ ਆਫਿਸ ਡਾਇਰੈਕਟਰ ਲੈਂਡ ਰਿਕਾਰਡ ਦੀ ਜ਼ਿੰਮੇਵਾਰੀ ਹੈ ਰਿਕਾਰਡ ਸੰਭਾਲਣਾ
1: ਜੀ।
0: ਇਹ ਜਦੋਂ ਤੋਂ 1887 ਚ ਲੈਂਡ ਰੈਵਨਿਊ ਐਕਟ ਬਣਿਆ ਜਿਹੜਾ ਹੁਣ ਲਾਗੂ ਹੈ
1: ਅੰਗਰੇਜ਼ਾਂ ਵੇਲੇ ਦਾ,
0: ਅੰਗਰੇਜ਼ਾਂ ਡਾਇਰੈਕਟਰ ਲੈਂਡ ਰਿਕਾਰਡ
1: ਉਹੀ ਐਕਟ ਕੰਮ ਕਰ ਰਹੇ।
0: ਹਾਂ, ਉਹੀ ਐਕਟ ਕੰਮ ਕਰ ਰਿਹਾ 1887 ਵਾਲਾ
1: ਜੀ।
0: ਉਹ ਚ ਥੋੜੀਆਂ ਬਹੁਤ ਚੇਂਜਸ ਜੋ ਟਾਈਮ ਨਾਲ, ਲੇਕਿਨ ਡਾਇਰੈਕਟਰ ਲੈਂਡ ਰਿਕਾਰਡ ਨੇ ਸਾਰੀ ਚੀਜ਼ਾਂ ਇੰਸ਼ੋਰ ਕਰਨੀ ਹੈ। ਉਹਨੇ ਬਣਾਉਣਾ ਨੀ ਹੈ ਰਿਕਾਰਡ, ਲੇਕਿਨ ਰਿਕਾਰਡ ਸੰਭਾਲਣਾ ਉਹਦੀ ਕੰਮ ਹੈ।
1: ਅੱਛਾ ਜੀ,
0: ਜੇ ਉਹ ਕਿਤੇ ਆਪਣੇ ਗੱਲ ਚ ਕੁਤਾਹੀ ਕਰਦਾ ਹੈ ਤੇ ਕਿਤੇ ਨਾ ਕਿਤੇ ਅਸਰ ਪਏਗਾ। ਸਿਮਿਲਰਲੀ ਜੇ ਤਹਿਸੀਲਦਾਰ, ਨੈਬ ਤਹਿਸੀਲਦਾਰ, ਐਸਡੀਐਮ ਜਾਂ ਡਿਪਟੀ ਕਮਿਸ਼ਨਰ ਜਿਹੜੇ ਨੇ, ਉਹ ਹਰ ਮਹੀਨੇ ਰੈਵਨਿਊ ਦੀ ਇੱਕ ਮੀਟਿੰਗ ਕਰਦੇ ਆ,

0: ਜੇ ਚੋ ਬੜੀ ਡਿਟੇਲ ਚ ਪੁੱਛ ਗਿੱਛ ਕਰਦੇ ਆ ਵੀ ਕਿੱਥੇ ਕਿੰਨੀ ਜਮ੍ਹਾਂਬੰਦੀ ਬਣੀ, ਕਿੰਨੀ ਨਹੀਂ ਬਣੀ, ਕਿੰਨੀ ਰਹਿ ਗਈ, ਟਾਈਮ ਸਿਰ ਕਿਉਂ ਨਹੀਂ ਬਣੀ। ਇਸ ਕਰਕੇ ਜਿਹੜੀ ਇਹ ਖ਼ਬਰ ਹੈ ਕਿ ਰਿਕਾਰਡ ਗੁੰਮ ਹੈ, ਉਹ ਚਾਂਸ ਨਹੀਂ ਹੈਗਾ ਕਿ ਰਿਕਾਰਡ ਗੁੰਮ ਹੋ ਰਹੇ। ਐਡਮਿਨਿਸਟ੍ਰੇਸ਼ਨ ਨੂੰ ਜਿਹੜੇ ਵੀ ਉੱਥੇ ਅਫਸਰ ਨੇ ਉਹਨਾਂ ਨੂੰ ਚਾਹੀਦਾ, ਜੇ ਇਸ ਜਮ੍ਹਾਂਬੰਦੀ ਚ ਨਹੀਂ ਹੈਗਾ ਤਾਂ ਪਿਛਲੀ ਜਮ੍ਹਾਂਬੰਦੀ ਦੇਖੋ। ਜੇ ਉਹਨੂੰ ਅਵਲ ਤੇ ਉਹ ਗੁੰਮ ਨਹੀਂ ਹੋਏਗਾ, ਐਫ ਆਈ ਆਰ ਉਹਨਾਂ ਲਿਖਿਆ ਕਿ ਅਸੀਂ ਐਫ ਆਈ ਆਰ ਦਰਜ ਕਰਾਈ ਹੈ, ਰਿਕਾਰਡ ਐਫ ਆਈ ਆਰ ਨਾਲ ਸ਼ਾਇਦ ਮਿਲ ਜਾਏ, ਲੇਕਿਨ ਵੈਸੇ ਗੁੰਮ ਹੋਣ ਦਾ ਚਾਂਸ ਨਹੀਂ ਹੈ ਜੋ ਸਿਸਟਮ ਅਵੇਲੇਬਲ ਹੈਗਾ। ਦੂਜੀ ਗੱਲ, ਸੈਟਲਮੈਂਟ ਜਿਹੜਾ ਹੈਗਾ ਉਸ ਤੋਂ ਬਾਅਦ ਚੱਕਬੰਦੀ ਹੋਈ ਹੈ, ਮੁਰੱਬੇਬੰਦੀ ਹੋਈ ਹੈ, ਉਹਨਾਂ ਨੇ ਸਾਰਾ ਰਿਕਾਰਡ ਨਵੀਆਂ ਲੀਹਾਂ ਤੇ ਬਣਾਇਆ ਹੋਇਆ। ਉਹ ਸਾਰਾ ਰਿਕਾਰਡ ਜਿਹੜਾ ਹੈਗਾ ਤਹਿਸੀਲਾਂ ਦੇ ਰਿਕਾਰਡ ਰੂਮ ਚ ਅਵੇਲੇਬਲ ਹੋਣਾ ਚਾਹੀਦਾ। ਅਸਲੀ ਗੱਲ ਇਹ ਹੈਗੀ ਹੈ ਦਵਿੰਦਰ ਪਾਲ ਜੀ, ਅਸੀਂ ਤਹਿਸੀਲਾਂ ਬਣਾਤੀਆਂ, ਅਸੀਂ ਸਬ ਤਹਿਸੀਲਾਂ ਬਣਾਤੀਆਂ, ਰਿਕਾਰਡ ਦੀ ਸੰਭਾਲ ਬਾਰੇ ਅਸੀਂ ਬਹੁਤੇ ਸਟੈਪਸ ਨਹੀਂ ਲਏ, ਜਿਹੜਾ ਕਿ ਸਭ ਤੋਂ ਵੱਧ ਜ਼ਰੂਰੀ ਹੈ। ਲੋਕਾਂ ਦੇ ਜਿਹੜਾ ਕ੍ਰਾਈਮ ਹੋਏਗਾ ਉਹ ਜਾਂ ਤਾਂ ਬਾਡੀ ਤੇ ਹੁੰਦਾ ਹੈ ਤੇ ਜਾਂ ਪ੍ਰੋਪਰਟੀ ਤੇ ਹੁੰਦਾ। ਸਾਰਾ ਕ੍ਰਾਈਮ ਇਹ ਦੋ ਹਿੱਸਿਆਂ ਚ ਹੁੰਦਾ ਹੈ ਤੇ ਲੋਕਾਂ ਦੇ ਜਿਹੜੇ ਹੈ ਪ੍ਰੋਪਰਟੀ ਲੋਕ ਬਣਾਉਂਦੇ ਸਾਰੀ ਉਮਰ ਖੱਪ ਜਾਂਦੀ ਹੈ, ਤੁਸੀਂ ਉਹਦੇ ਰਿਕਾਰਡ ਨਹੀਂ ਸੰਭਾਲੋਗੇ। ਹੁਣ ਜਿਹੜਾ ਸਰਕਾਰ ਤੁਰੇ ਜਾਂਦੇ ਆ ਅਨਾਊਂਸ ਕਰ ਦਿੰਦੇ ਜੀ ਤਹਿਸੀਲ ਬਣਾ ਦਿਓ, ਉਹਦੇ ਰਿਕਾਰਡ ਬਾਰੇ ਕਿੱਥੇ ਰਿਕਾਰਡ ਰੱਖਣਾ ਹੈ? ਉਹ ਅਲਮਾਰੀਆਂ ਚ ਪਿਆ ਹੈ, ਉਹ ਬਾਬੂਆਂ ਦੇ ਰਹਿਮੋ ਕਰਮ ਤੇ ਪਿਆ ਹੈ। ਬਾਬੂ ਜ਼ਿੰਮੇਵਾਰ ਹੋਏਗਾ ਜਿਹੜਾ ਹੈ ਉਹ ਤਾਂ ਉਹ ਠੀਕ ਰਹਿ ਜਾਏਗਾ, ਉਹਨਾਂ ਚਿਰ ਜੇ ਨਹੀਂ ਹੈ
1: ਜੇ ਬੇਈਮਾਨ ਆ ਗਿਆ,
0: ਬੇਈਮਾਨ ਆ ਗਿਆ ਤਾਂ ਗੁੰਮ ਹੋ ਜਾਏਗਾ। ਸਿਮਿਲਰਲੀ ਪਟਵਾਰੀ, ਜਦੋਂ ਇੱਕ ਪਟਵਾਰੀ ਜਿਹੜਾ ਹੈਗਾ ਬਦਲ ਜਾਂਦਾ ਹੈ, ਦੂਜੇ ਪਟਵਾਰੀ ਨੂੰ ਰਿਕਾਰਡ ਠੀਕ ਤਰ੍ਹਾਂ ਹੈਂਡਓਵਰ ਕਰਕੇ ਜਾਏਗਾ, ਦੇ ਕੇ ਜਾਏਗਾ ਤਾਂ ਰਿਕਾਰਡ ਸੰਭਾਲਿਆ ਰਹੇਗਾ। ਪਟਵਾਰੀ ਦੇ ਰਿਕਾਰਡ ਰੱਖਣ ਲਈ ਕੋਈ ਦਫ਼ਤਰ ਨਹੀਂ ਉਹਨੂੰ ਦਿੱਤਾ ਹੋਇਆ, ਉਹ ਰਿਕਾਰਡ ਇੰਨੀਆਂ ਪੁਰਾਣੀਆਂ ਜਮ੍ਹਾਂਬੰਦੀਆਂ ਜਿੰਨੇ ਇੱਕ ਪਟਵਾਰੀ ਤੋਂ ਦੂਜੀ ਪਟਵਾਰੀ ਦੇ ਪਿਛਲੇ 50 ਸਾਲ ਦੀਆਂ ਜਮ੍ਹਾਂਬੰਦੀਆਂ ਉਹ ਕਿੱਥੇ ਰੱਖੇਗਾ, ਉਹਦੇ ਕੋਲ ਰਹਿਣੀਆਂ ਨੇ। ਸਾਨੂੰ ਰਿਕਾਰਡ ਰੂਮ ਕ੍ਰੀਏਟ ਕਰਨੇ ਚਾਹੀਦੇ ਆ, ਰਿਕਾਰਡ ਰੂਮ ਅਵੇਲੇਬਲ ਹੋਣੇ ਚਾਹੀਦੇ ਆ, ਜਿੱਥੇ ਪਟਵਾਰੀ ਦੀ ਜਮ੍ਹਾਂਬੰਦੀਆਂ ਜਿਹੜੀਆਂ ਕਾਪੀਆਂ ਉਹਦੀਆਂ ਨੇ, ਉਹ ਕਿੱਥੇ ਰੱਖੇ ਉਹ? ਜੇ ਉਹ ਇੱਧਰ ਉੱਧਰ ਪਈਆਂ ਹੋਣਗੀਆਂ ਤਾਂ ਟੈਂਪਰਿੰਗ ਦਾ ਚਾਂਸ ਹੈ, ਉਹ ਹੇਰਾਫੇਰੀ ਦਾ ਚਾਂਸ ਹੈ, ਉਹਦੇ ਗੁਆਚਣ ਦਾ ਚਾਂਸ ਹੈ। ਤਹਿਸੀਲਾਂ ਚ ਰਜਿਸਟਰੀਆਂ ਹੁੰਦੀਆਂ ਨੇ, ਰਜਿਸਟਰੀਆਂ ਕਿੱਥੇ ਰੱਖੇ ਹੋ? ਕਈ ਸਬ ਤਹਿਸੀਲਾਂ ਇਹੋ ਜਿਹੀਆਂ ਨੇ ਜਿੱਥੇ ਦੋ ਕਮਰੇ ਆ, ਅਫਸਰ ਦੇ ਬਹਿਣ ਲਈ, ਕਰਮਚਾਰੀ ਦੇ ਬਹਿਣ ਲਈ ਥਾਂ ਨਹੀਂ ਹੈ, ਉਹ ਰਜਿਸਟਰੀਆਂ ਕਰਕੇ ਕਿੱਥੇ ਅਲਮਾਰੀਆਂ ਚ ਪਈਆਂ ਨੇ? ਤਾਂ ਸਾਡਾ ਰਿਕਾਰਡ ਦੀ ਸੰਭਾਲ ਬਾਰੇ ਕੋਈ, ਅਸੀਂ ਇਸ ਬਾਰੇ ਕਦੇ ਸੋਚਿਆ ਨਹੀਂ, ਕਦੇ ਇਸ ਤੇ ਕੰਮ ਨਹੀਂ ਕੀਤਾ, ਕਦੇ ਕੋਈ ਪ੍ਰੋਵਿਜ਼ਨ ਨਹੀਂ ਕੀਤਾ। ਸਾਨੂੰ ਇਸ ਚੀਜ਼ ਲੋਕਾਂ ਦੇ ਰਿਕਾਰਡ ਨੂੰ ਸੰਭਾਲਣ ਬਾਰੇ ਸਾਨੂੰ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਸਰਕਾਰਾਂ ਨੂੰ ਚਾਹੀਦਾ, ਸਰਕਾਰਾਂ ਦੀ ਇਹ ਪ੍ਰਾਇਰਟੀ ਨਹੀਂ ਹੈਗੀ, ਚਾਹੇ ਕੋਈ ਸਰਕਾਰ ਹੋਵੇ, ਕਿਸੇ ਪਾਰਟੀ ਦੀ ਹੋਵੇ, ਸਭ ਨੇ ਇਸ ਚੀਜ਼ ਨੂੰ ਇਗਨੋਰ ਕੀਤਾ ਹੈ, ਇਹਨੂੰ ਧਿਆਨ ਨਹੀਂ ਦਿੱਤਾ ਇਸ ਪਾਸੇ।
1: ਇਹਦਾ ਮਤਲਬ ਰਜਿਸਟਰੀ ਕਰਾ ਕੇ ਤੁਸੀਂ ਇੰਤਕਾਲ ਕਰਾ ਕੇ ਸੁਰਖੂ ਹੋ ਕੇ ਨਾ ਬੈਠੋ, ਆਪਦੀ ਨਿਗਰਾਨੀ ਰੱਖੋ ਰਿਕਾਰਡ ਦੀ ਵੀ,
0: ਆਪਣਾ ਰਿਕਾਰਡ 6 ਮਹੀਨੇ ਬਾਅਦ ਕਾਪੀ ਲੈਂਦੇ ਰਹੋ।
1: ਪਿੱਛੇ ਜੇ ਖਾਰੜ ਦੇ ਵਿੱਚ ਕਈ ਇੱਥੇ ਦੱਸਿਆ ਰੈਜੀਡੈਂਟਸ ਨੇ, ਉਹਨਾਂ ਦੇ ਫਲੈਟਾਂ ਤੇ ਲੋਨ ਹੀ ਲੈ ਗਿਆ, ਕੋਈ ਬੰਦੇ ਆਰਾਮ ਨਾਲ ਰਹਿ ਰਹੇ ਨੇ, ਹੋਰ ਹੀ ਲੈ ਗਿਆ ਬੈਂਕਾਂ ਮੁਕਣ ਨਾਲ ਰਲ ਕੇ, ਮਤਲਬ ਇਸ ਹੱਦ ਤੱਕ ਧਾਂਦਲ ਗਿਆ। ਇਹਦਾ ਮਤਲਬ ਉੱਥੇ ਰੈਵਨਿਊ ਆਫਿਸਰ ਵੀ ਰਲਿਆ ਹੋਇਆ
0: ਹੋ ਸਕਦਾ ਹੈ,
1: ਤੇ ਉੱਥੇ ਬੈਂਕ ਵਾਲੇ ਤਾਂ ਰਲ ਹੀ ਗਏ, ਉਸ ਠੱਗ ਨਾਲ ਸਾਰੇ ਮਤਲਬ ਰਲ ਗਏ, ਕਿਸ ਕਿਸ ਹੱਦ ਤੱਕ ਜਿਹੜੀ ਹੈ ਇਨਵੋਲਵਮੈਂਟ?
0: ਤੁਸੀਂ ਦੇਖੋ, ਜੇ ਤੁਸੀਂ ਪ੍ਰੋਪਰਟੀਆਂ ਦੇ ਰਿਕਾਰਡ ਸਹੀ ਨਹੀਂ ਰੱਖੋਗੇ ਤਾਂ ਲਾ ਐਂਡ ਆਰਡਰ ਦੀਆਂ ਪ੍ਰੋਬਲਮ ਹੋਣਗੀਆਂ। ਪੰਜਾਬੀ ਆਦਮੀ ਜ਼ਮੀਨ ਨਾਲ, ਪ੍ਰੋਪਰਟੀ ਨਾਲ ਬਹੁਤ ਜ਼ਿਆਦਾ ਭਾਵੁਕ ਤੌਰ ਤੇ ਜੁੜਿਆ ਹੋਇਆ, ਉਹ ਜਿਹੜਾ ਹੈਗਾ ਲੋਕੀ ਮਰਨ ਮਰਨ ਤੱਕ ਚਲੇ ਜਾਂਦੇ ਹੈ, ਭਰਾਵਾਂ ਚ ਰੌਲਾ ਪੈ ਜਾਏਗਾ, ਆਪਸ ਜਿੱਥੇ ਵੀ ਹੈ ਰੌਲਾ ਪੈ ਜਾਏਗਾ। ਉਹ ਜਿਹੜਾ ਹੈਗਾ ਇਹਨਾਂ ਚੀਜ਼ਾਂ ਬਾਰੇ ਜੇ ਤੁਸੀਂ ਧਿਆਨ ਨਹੀਂ ਦਿਓਗੇ ਤਾਂ ਸੋਸਾਇਟੀ ਖਿਲਰੇਗੀ, ਸੋਸਾਇਟੀ ਚ ਕ੍ਰਾਈਮ ਹੋਏਗਾ, ਸੋਸਾਇਟੀ ਚ ਧੱਕੇਸ਼ਾਹੀ ਹੋਏਗੀ, ਤਾਂ ਫਿਰ ਜਿਹੜਾ ਹੈਗਾ ਉਹ ਸੋਸਾਇਟੀ
1: ਅਨਰੈਸਟ ਪੈਦਾ ਹੋਊਗੀ।
0: ਹਾਂ, ਅਨਰੈਸਟ ਪੈਦਾ ਹੋਏਗੀ। ਸਰਕਾਰ ਦੇ ਲੈਵਲ ਤੇ ਇਸ ਬਾਰੇ ਪੂਰਾ ਧਿਆਨ ਦੇਣ ਦੀ ਲੋੜ ਹੈ, ਜਿਹੜੇ ਕਿ ਨਹੀਂ ਦਿੱਤਾ ਜਾਂਦਾ। ਸਿਰਫ ਉਹ ਮੰਤਰੀ ਸਾਹਿਬਾਨ ਟਰਾਂਸਫਰਾਂ ਕਰਨ ਜ਼ਰੂਰੀ ਰਹਿੰਦੇ ਆ, ਕੋਈ ਜਿਹੜਾ ਹੈਗਾ ਉਸ ਚੀਜ਼ ਤੇ
1: ਤਹਿਸੀਲਦਾਰ, ਪਟਵਾਰੀ ਜਾਂ ਇਹਨਾਂ ਦੀ ਪੋਸਟਿੰਗ ਲਈ ਤਾਂ ਸਿਰਫ ਮੈਨੂੰ ਲੱਗਦਾ ਵੀ ਜਿਹੜਾ ਸਾਡਾ ਪੋਲੀਟੀਕਲ ਤੰਤਰ ਹੈ ਉਹਨਾਂ ਨੂੰ ਐਂ ਲੱਗਦਾ ਵੀ ਬਸ ਇਹ ਸੋਨੇ ਦਾ ਆਂਡਾ ਦੇਣ ਵਾਲੀਆਂ ਮੁਰਗੀਆਂ ਨੇ, ਪੈਸੇ ਲਓ ਇਹਨਾਂ ਦੀ ਪੋਸਟਿੰਗ ਕਰ ਦਿਓ, ਬਾਕੀ ਗੱਲ ਆਪੇ ਕੰਮ ਚੱਲੀ ਜਾਊਗਾ।
0: ਦੇਖੋ ਤੁਸੀਂ ਇੱਕ ਛੋਟੀ

0: ਜਿਹੀ ਪ੍ਰਾਪਰਟੀ ਦੀ ਗਲਤੀ ਠੀਕ ਕਰਾਉਣ ਲਈ ਲੋਕਾਂ ਨੂੰ ਕਿੰਨੇ ਜ਼ਿਆਦਾ ਧੱਕੇ ਖਾਣੇ ਪੈਂਦੇ ਆ। ਉਸ ਤੁਸੀਂ ਜੇ ਸਭ ਤੋਂ ਵੱਡੀ ਅਸੀਂ ਇੱਕ ਵੱਡੀ ਗੱਲ ਕਰੀਏ ਤਾਂ ਦੇਖੋ ਕਲੋਨੀਜ਼ ਦੀ ਗੱਲ ਅਸੀਂ ਕਰੀਏ, ਕਲੋਨੀਜ਼ ਨਵੀਆਂ ਬਣ ਰਹੀਆਂ
1: ਜੀ, ਹਾਂ ਉਹ ਇੱਕ ਬੜਾ ਇੰਪੋਰਟੈਂਟ ਸਵਾਲ ਸੀ।
0: ਕਲੋਨੀਜ਼ ਤੁਸੀਂ ਜਦੋਂ 10 ਏਕੜੋ ਜ਼ਮੀਨ ਖਰੀਦਦਾ ਹੈ ਬੰਦਾ ਕਿਸੇ ਵੀ ਆਪਣੀ ਕੰਪਨੀ,
1: ਕਿਸੇ ਨੇ ਵੀ ਆਪਣਾ 20-10-100 ਏਕੜ ਚ ਆਪਣੀ ਕਲੋਨੀ ਐਸਟੈਬਲਿਸ਼,
0: ਕਲੋਨੀ ਉਹਨੇ ਜਾਂ ਕੰਪਨੀ ਦਾ ਨਾਂ ਹੈ ਤੇ ਜਾਂ ਉਹਦਾ ਆਪਣਾ ਨਾਂ ਹੈ
1: ਜੀ,
0: ਉਹ ਕਲੋਨੀ ਰੈਵਨਿਊ ਵਾਲੀ ਜਮ੍ਹਾਂਬੰਦੀ ਚ ਉਸ ਮਾਲਕ ਦੀਆਂ ਕੰਪਨੀ ਦਾ ਨਾਂ ਆ ਗਿਆ ਕਿਉਂਕਿ ਰਜਿਸਟਰੀਆਂ ਹੋ ਗਈਆਂ।
1: ਬਿਲਕੁਲ ਜੀ।
0: ਹੁਣ ਉਸ ਕਲੋਨੀ ਵਿੱਚ ਉਹ ਪਲਾਟ ਕਿਵੇਂ ਕੱਟਦਾ ਹੈ, ਉੱਥੇ ਗਲੀਆਂ ਕਿਵੇਂ ਬਣਾਉਂਦਾ ਹੈ, ਪਾਰਕ ਕਿਵੇਂ ਰੱਖਦਾ ਹੈ, ਮਾਰਕੀਟ ਲਈ ਦੁਕਾਨਾਂ ਕਿਵੇਂ ਰੱਖਦਾ, ਇਹ ਉਹਦੀ ਆਪਣੀ ਮਰਜ਼ੀ ਹੈ। ਹੁਣ ਤੁਸੀਂ ਇੱਕ ਆਮ ਆਦਮੀ ਉੱਥੇ 10 ਮਰਲੇ ਦਾ ਪਲਾਟ ਖਰੀਦਦਾ ਹੈ ਤਾਂ ਰੈਵਨਿਊ ਵਾਲਾ ਜਿਹੜਾ ਹੈਗਾ ਉਹਨੂੰ 1/1 ਹਿੱਸਾ ਕੱਢ ਦਿੰਦਾ ਉਹਦਾ। ਇਸ ਕਰਕੇ ਜਿਹੜਾ ਉਹ ਕਲੋਨੀ ਚ ਤੁਸੀਂ ਆਪਣਾ ਥਾਂ ਸਪੈਸੀਫਾਈ ਨਹੀਂ ਕਰ ਸਕਦੇ। ਲੋੜ ਹੈਗੀ ਆ ਕਿ ਕਲੋਨੀ ਦੀ ਵੱਡੀ ਜਮ੍ਹਾਂਬੰਦੀ ਦੇ ਵਿੱਚ, ਉਸ ਪਿੰਡ ਦੀ ਜਮ੍ਹਾਂਬੰਦੀ ਦੇ ਵਿੱਚ ਇੱਕ ਸਬ ਜਮ੍ਹਾਂਬੰਦੀ ਬਣੇ ਜੇ ਚ ਹਰ ਇੱਕ ਦੇ ਪਲਾਟ ਦੀ ਓਨਰਸ਼ਿਪ ਰਿਕਾਰਡ ਕੀਤੀ ਜਾਵੇ। ਜੇ ਤੁਸੀਂ ਇਹ ਕਹੋ ਕਿ ਹਾਊਸਿੰਗ ਵਾਲਿਆ ਮਹਿਕਮਾ ਇਹ ਕਰ ਲੇਗਾ ਤਾਂ ਉਹ ਨਹੀਂ ਕਰ ਸਕਦਾ। ਇਹ ਰੈਵਨਿਊ ਵਾਲੇ ਨੂੰ ਇੱਕ ਨਵੀਂ ਜਮ੍ਹਾਂਬੰਦੀ ਬਣਾਉਣ ਲਈ ਜ਼ਰੂਰੀ ਹੈ ਕਿ ਉਹ ਕਲੋਨੀ ਦਾ ਰਿਕਾਰਡ ਮਾਲਕ ਦੇ ਨਾਂ ਤੇ ਮਹਿਫੂਜ਼ ਹੋ ਜਾਏ। ਉਸ ਨੂੰ ਤੁਸੀਂ ਜਿਵੇਂ ਅਸੀਂ ਪਿੱਛੇ ਜਾਏ ਸਰਕਾਰ ਨੇ ਰੈਵਨਿਊ ਕਮਿਸ਼ਨ ਬਣਾਇਆ ਸੀ, ਉਹਨਾਂ ਨੇ ਆਬਾਦੀ ਦੇ ਦਾ ਇੱਕ ਐਕਟ ਬਣਾਤਾ, ਲਾਲ ਲਕੀਰ ਦੇ ਅੰਦਰ ਲੋਕਾਂ ਦੇ ਰਾਈਟਸ ਨਹੀਂ ਸੀਗੇ ਫਿਕਸ, ਉਸ ਉਹਨਾਂ ਨੇ ਐਕਟ ਬਣਾਤਾ ਵੀ ਲੋਕਾਂ ਦੀ ਓਨਰਸ਼ਿਪ ਫਿਕਸ ਕਰੋ। ਇਸੇ ਤਰ੍ਹਾਂ ਦਾ ਇੱਕ ਐਕਟ ਕਲੋਨੀ ਵਾਸਤੇ ਬਣਨਾ ਚਾਹੀਦਾ, ਨਹੀਂ ਤੇ ਕਲੋਨੀਆਂ ਧੜਾਧੜ ਬਣ ਰਹੀਆਂ ਨੇ। ਕਲੋਨੀਆਂ ਦੇ ਵਿੱਚ ਰੈਵਨਿਊ ਵਾਲੀ ਜਿਹੜੀ ਦੂਸਰੀ ਜਮ੍ਹਾਂਬੰਦੀ ਵੱਡੀ ਜਮ੍ਹਾਂਬੰਦੀ ਆ ਉਹਨੂੰ ਕਵਰ ਨਹੀਂ ਕਰ ਸਕਦੀ
1: ਜੀ।
0: ਉਹਦੇ ਲਈ ਵੱਡੀ ਪਿੰਡ ਦੀ ਵੱਡੀ ਜਮ੍ਹਾਂਬੰਦੀ ਦੇ ਵਿੱਚ ਛੋਟੀ ਜਮ੍ਹਾਂਬੰਦੀ ਕਲੋਨੀ ਦੇ ਅੰਦਰੂਨੀ ਰਿਕਾਰਡ ਦੀ ਬਣਨੀ ਚਾਹੀਦੀ ਹੈ। ਲੋਕਾਂ ਦੀ ਸਾਰੀ ਉਮਰ ਦੀ ਕਮਾਈ ਉਹ ਪਲਾਟ ਚ ਲਾ ਦਿੰਦਾ, ਉਹਦਾ ਪਲਾਟ ਸਪੈਸੀਫਾਈ ਨਹੀਂ ਹੋ ਸਕਦਾ, ਉਹ ਹਿੱਸੇ ਚ ਪਾਉਣ ਦਾ 10 ਮਰਲੇ ਪਲਾਟ ਹੈ। ਇਸੇ ਕਰਕੇ ਜਮ੍ਹਾਂਬੰਦੀ ਦੇ ਖਾਤੇ ਜਿਹੜੇ ਆ ਉਹ 6-6 ਪੇਜ ਦੇ ਹੋ ਗਏ ਕਿਉਂਕਿ ਉਹ ਪਲਾਟ ਬਣ ਰਹੇ ਹੈ। ਪਲਾਟ ਬਣਾ ਅੱਛਾ, ਫਿਰ ਇਹ ਹੈ ਕਿ ਤੁਸੀਂ ਅੱਜ ਤੁਹਾਨੂੰ ਕੋਲੋਨਾਈਜ਼ਰ ਨੇ ਕਿਹਾ ਜੀ 118 ਨੰਬਰ ਤੁਹਾਡਾ ਪਲਾਟ ਹੈ, ਕੱਲ ਨੂੰ ਉਹ ਕਹਿ ਦੂਗਾ ਜੀ 128 ਹੈ, ਫਿਰ ਉੱਥੇ ਉਹਨੇ ਗਲੀਆਂ ਨੂੰ ਵੇਚ ਦੇਗਾ, ਉਹ ਪਾਰਕ ਦੇ ਪਲਾਟ ਬਣਾ ਦੇਗਾ। ਜਦੋਂ ਤੁਸੀਂ ਉਸ ਦੇ ਖਰੀਦੇ ਹੋਏ ਪਲਾਟ ਦੀ ਔਥੈਂਟਿਸਿਟੀ ਨਹੀਂ ਕਰਦੇ, ਉਸ ਦੇ ਨਾਂ ਮਾਲਕੀ ਫਿਕਸ ਨਹੀਂ ਕਰਦੇ, ਉਹਨਾਂ ਚਿਰ ਸਟੇਬਿਲਿਟੀ ਕਿਵੇਂ ਆਏਗੀ? ਪਰ ਇਸ ਤੇ ਸੋਚਣ ਲਈ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ। ਸਰਕਾਰ ਦੇ ਲੈਵਲ ਤੇ ਇਸ ਤੇ ਬਹੁਤ ਡੂੰਘਾਈ ਨਾਲ ਸੋਚਣ ਦੀ ਲੋੜ ਹੈ, ਔਰ ਇਹ ਇੱਕ ਦਿਨ ਦੀ ਗੱਲ ਨਹੀਂ ਹੈਗੀ, ਇਹ ਪੀੜ੍ਹੀਆਂ ਦੀ ਗੱਲ ਹੈ। ਸਾਡਾ ਪੰਜਾਬ ਦਾ ਜਿਹੜਾ ਅੱਜ ਦਾ ਆਦਮੀ ਹੈ ਉਹਨੇ ਹਮੇਸ਼ਾ ਥੋੜੇ ਬੈਠਾ ਰਹਿਣਾ, ਉਹਦੇ ਕਾ ਬੱਚੇ ਨੇ, ਕੋਈ ਇੱਥੇ ਰਹਿ ਰਿਹਾ ਕੋਈ ਬਾਹਰ ਰਹਿ ਰਿਹਾ।
1: ਇਹ ਤਾਂ ਮੈਂ ਉਹ ਬਾਹਰ ਵਾਲੇ ਤੋਂ ਗੱਲ ਹੋਣੀ ਸੀ, ਜਿਹੜੇ ਮਤਲਬ ਸਾਡੇ ਬੰਦੇ ਕਿੰਨੇ ਸਾਡੇ ਭਰਾ ਨੇ NRI ਬਾਹਰ ਬੈਠੇ ਨੇ ਜੀ, ਉਹ ਤਾਂ ਇਸ ਗੱਲੋਂ ਆਰਾਮ ਨਾਲ ਬਹਿ ਜਾਂਦੇ ਵੀ ਸਾਰਾ ਰਿਕਾਰਡ ਜਿਹੜਾ ਸਰਕਾਰ ਕੋਲ ਪਿਆ, ਇਹਦਾ ਮਤਲਬ ਇੱਥੇ ਕੋਈ ਰਿਕਾਰਡ ਗੁੰਮ ਕਰਕੇ ਰਿਕਾਰਡ ਦੇ ਵਿੱਚ ਚੇਂਜ ਕਰਕੇ ਕੋਈ ਬੇਈਮਾਨ ਬੰਦੇ ਉਹ ਬਾਹਰ ਬੈਠੇ ਨੇ 2-2, 4-4 ਸਾਲ, 10-10 ਸਾਲ, ਉਹਦੇ ਨੀ ਜੋ ਮਰਜ਼ੀ ਫਿਰ ਕੱਪੜੇਬਾਜ਼ੀ ਹੋ ਜਾਏ,
0: ਕੱਪੜੇਬਾਜ਼ੀ ਹੋ ਜਾਏ ਫਿਰ ਉਹ ਠੀਕ ਨੀ ਹੁੰਦੀ ਛੇਤੀ ਕੀਤੇ ਆ, ਕਿਉਂ ਉਹਦਾ ਠੀਕ ਕਰਨ ਦਾ ਵੀ ਆਪਣਾ ਪ੍ਰੋਸੀਜਰ ਹੈ, ਜਾਂ ਤੁਸੀਂ ਅਦਾਲਤ ਤੋਂ ਹੁਕਮ ਲੈ ਕੇ ਆਓ, ਅਦਾਲਤ ਦਾ ਹੁਕਮ ਇੱਕ ਦਿਨ ਤਾਂ ਹੋਣਾ ਨਹੀਂ, ਜਾਂ ਤੁਸੀਂ ਜਿਹੜਾ ਹੈਗਾ ਉਹ ਜਿਹੜਾ ਰੈਵਨਿਊ ਅਫਸਰ ਦਾ ਹੁਕਮ ਲੈ ਕੇ ਆਓ, ਜਿਹੜਾ ਉਹ ਕਿੱਥੇ ਰੈਵਨਿਊ ਅਫਸਰ ਦਾ ਆ, ਉਹ ਬਾਹਰ ਬੈਠਾ ਬੰਦਾ ਕਿਵੇਂ ਕਰੇਗਾ?
1: ਰੈਵਨਿਊ ਅਫਸਰ ਨੂੰ MLA ਸਾਹਿਬ ਫੋਨ ਕਰ ਦਿੰਦਾ, ਕਰਾਉਂਦਾ ਇੱਥੋਂ ਲੈਂਡ ਮਾਫੀਆ,
0: ਲੈਂਡ ਮਾਫੀਆ ਇੰਟਰਫੀਅਰੈਂਸ ਹੈ ਜਿਹੜਾ। ਇੱਥੋਂ ਤੱਕ ਕਈ ਮੰਤਰੀ ਸਾਹਿਬਾਨ ਦਾ, ਇਹ ਇੱਕ ਸਰਕਾਰ ਦੀ ਗੱਲ ਨਹੀਂ ਸਾਰੀਆਂ ਸਰਕਾਰਾਂ ਦੀ ਗੱਲ ਹੈ, ਇੱਥੋਂ ਤੱਕ ਹੈ ਜੀ ਇਹਨੂੰ ਤਰੀਖ ਲੰਬੀ ਦੇ ਦੇ, ਜਿਹੜੇ ਫੈਸਲਾ ਅਦਾਲਤੀ ਫੈਸਲੇ ਚ ਰੈਵਨਿਊ ਅਫਸਰ ਕੋਲੇ ਕੋਈ ਤਰੀਕ ਕੇਸ ਲੱਗਾ ਹੋਣਾ ਤਾਂ MLA ਸਾਹਿਬਾਨ ਇਹ ਕਹਿ ਦਿਆ ਜੀ ਦੇਣ ਤਰੀਖ ਲੰਬੀ ਦੇ ਦਿਓ, ਜੇ ਤਰੀਖ ਵੀ MLA ਸਾਹਿਬ ਦੇ ਕਹਿਣ ਤੇ ਮਿਲਦੀ ਹੈ ਤਾਂ ਫੇਰ ਜਿਹੜਾ ਹੈਗਾ ਤੁਸੀਂ
1: ਦੱਸੋ ਇਨਸਾਫ਼ ਕਿਵੇਂ ਮਿਲ ਜੂਗਾ,
0: ਹੈਂ ਇਨਸਾਫ਼ ਕਿਵੇਂ ਮਿਲੇਗਾ,
1: ਇਨਸਾਫ਼ ਵੀ MLA ਦੇ ਕਹਿਣ ਤੇ ਮਿਲੂਗਾ ਜੀ,
0: MLA ਜੋ ਉਹ ਮਿਲੂਗਾ ਜੋ MLA ਕਹੇਗਾ। ਸੋ ਦੇਖੋ ਕਈ ਵਾਰੀ ਤੁਸੀਂ ਇੱਥੋਂ ਤੱਕ ਮਾਮਲਾ ਹੈ, ਜਿਵੇਂ ਕਈ ਵਾਰੀ ਕਈ MLA ਸਾਹਿਬਾਨ ਕਹਿੰਦੇ ਆ ਜੀ ਕਿ ਮੈਂ

0: ਉੱਥੇ ਗਿਆ ਜੀ, ਨਾ ਉੱਥੇ ਤਹਿਸੀਲਦਾਰ ਸੀ ਨਾ ਨਾਇਬ ਤਹਿਸੀਲਦਾਰ ਸੀ। ਕਿਸੇ ਨੇ ਸੋਚਣ ਦੀ ਕੋਸ਼ਿਸ਼ ਕੀਤੀ ਕਿ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਉੱਥੇ ਕਿਉਂ ਨਹੀਂ ਹੈ। ਜਿੰਨਾ ਚਿਰ ਤੁਸੀਂ ਕਿਸੇ ਵੀ ਮਾਮਲੇ ਨੂੰ ਟੋਟੈਲਿਟੀ ਸਮੁੱਚੇ ਤੌਰ ਤੇ ਨਾ ਦੇਖੋਗੇ, ਉਹਨਾਂ ਚਿਰ ਤੁਸੀਂ ਕੋਈ ਹੱਲ ਨਹੀਂ ਲੱਭ ਸਕਦੇ। ਉਹ ਤਹਿਸੀਲਦਾਰ, ਨਾਇਬ ਤਹਿਸੀਲਦਾਰ, SDM ਖੜਿਆ ਰਾਤੀ 12 ਵਜੇ ਤੱਕ ਕਿਤੇ ਡਿਊਟੀ ਤੇ ਖੜਾ ਹੋਵੇ, ਉਹ ਕਿਵੇਂ 9 ਵਜੇ ਤੁਸੀਂ ਉਹਨੂੰ ਭਾਲਦੇ ਹੋ ਕਿ ਉੱਥੇ ਹੋਏਗਾ? ਤੁਸੀਂ ਉਹਦੀ ਟ੍ਰੇਨਿੰਗ ਤੁਸੀਂ ਪ੍ਰੋਪਰ ਨਹੀਂ ਕਰਾਈ, ਉਹਦੀ ਡਿਊਟੀ ਪ੍ਰੋਪਰਲੀ ਨਹੀਂ ਕੀਤੀ, ਜਿਹਨੇ ਗਲਤੀ ਕੀਤੀ ਉਹਨੂੰ ਤੁਸੀਂ ਪਨਿਸ਼ ਨਹੀਂ ਕੀਤਾ। ਤੁਸੀਂ ਉਹ ਜਿਹੜਾ ਹੈਗਾ, ਜਦੋਂ ਸਾਰੀ ਚੀਜ਼ ਦੇਖੋ, ਇੱਕ ਦਵਿੰਦਰ ਪਾਲ ਜੀ ਗੱਲ ਇਹ ਹੈ, ਪੁਲਿਸ ਦਾ ਮਹਿਕਮਾ ਤੇ ਰੈਵਨਿਊ ਦੇ ਪ੍ਰੋਪਰਟੀ ਰਿਕਾਰਡ ਦਾ ਮਹਿਕਮਾ।
1: ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪੁਆਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
3: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੈ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂੰਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
2: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ 587-832-1208।
3: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
2: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
3: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
2: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
3: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
2: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
3: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ।

0: नई कार खरीदने लई गौरव शर्मा नू शोरूम च जाके मिलो जा फिर फोन कर लो 403-903-6757।
1: मर्सिडीज बेंज कंट्री हिल्स।
2: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
2: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ। ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ, ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰੰਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਏ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਏ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445। 403-616-2445।
6: ਓਹੋ, ਅੱਜ ਫੇਰ ਨੀ ਲੋਡ ਮਿਲਿਆ।
7: ਕੀ ਹੋਇਆ?
6: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
7: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
3: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
2: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ, ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
3: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ।
0: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ।
8: ਤੁਸੀਂ ਇੱਕ ਵਾਰੀ ਪੁਲਿਸ ਨੂੰ ਸੁਜੈਸਟ ਕੀਤਾ ਸੀ ਟ੍ਰੇਨਿੰਗ ਲਈ, ਹੋਮ ਚ ਸੀਗਾ ਜਦੋਂ?
9: ਹਾਂ, ਉਹ ਮੈਂ ਕਿਹਾ ਸੀਗਾ ਕਿ ਜਿਹੜਾ ਹੈਗਾ ਕਿ ਤੁਸੀਂ ਪੁਲਿਸ ਅਫਸਰਾਂ ਦੀ ਰੈਵਨਿਊ ਦੀ ਟ੍ਰੇਨਿੰਗ ਕਰਾਓ ਹਫਤੇ ਦੋ ਹਫਤੇ ਦੀ। ਘੱਟੋ ਘੱਟ ਕ੍ਰਾਈਮ ਜਿਹੜਾ ਹੋ ਰਿਹਾ ਉਹ ਉੱਤੇ ਹੋ ਰਿਹਾ ਪ੍ਰੋਪਰਟੀ ਤੇ, ਉਹਨੂੰ ਪਤਾ ਤੇ ਹੋਏ ਕਿ ਓਨਰਸ਼ਿਪ ਕਿੱਥੇ ਲਿਖੀ ਹੈ, ਪੋਜੈਸ਼ਨ ਕਿੱਥੇ ਲਿਖਿਆ ਹੈ, ਉਹ ਉਸ ਨੂੰ ਤਾਂ ਹੀ ਉਹ ਇਨਵੈਸਟੀਗੇਟ ਕਰੇਗਾ। ਹੁਣ ਜੋ ਜਿਹੜਾ ਉਹ ਅਣਗਹਿਲੀ ਚ ਜਾਂ ਲਾਪਰਵਾਹੀ ਚ ਜਾਂ ਜਾਣਕਾਰੀ ਨਾ ਹੋਣ ਕਰਕੇ ਜਿਸ ਪਾਸੇ ਨੂੰ ਕਰਦਾ ਉਹ ਖਿੱਚ ਲੈਂਦਾ, ਉਹਨੂੰ ਇਹ ਨਹੀਂ ਪਤਾ ਕਿ ਪੁਲਿਸ ਵਾਲੇ ਨੂੰ ਉਹਦੀ ਇਸ ਮਾਮਲੇ ਚ ਕੋਈ ਜਾਣਕਾਰੀ ਨਹੀਂ ਹੈ, ਉਹਦਾ ਕਸੂਰ ਨਹੀਂ ਹੈ, ਉਹਨੂੰ ਟ੍ਰੇਨਿੰਗ ਹੀ ਨਹੀਂ ਦਿੱਤੀ ਗਈ। ਔਰ ਇਹ ਪ੍ਰਪੋਜ਼ਲ ਤਾਂ ਜਦੋਂ ਅਸੀਂ ਦਿੱਤੇ ਹੋ ਕਿਸੇ ਨੇ ਉਸ ਤੇ ਗੌਰ ਹੀ ਨਹੀਂ ਕੀਤਾ। ਉਹ ਦੂਜੇ ਪਾਸੇ ਤੁਸੀਂ ਦੇਖੋ ਕਿ ਜਦੋਂ ਹਰ ਇੱਕ ਚੀਜ਼ ਲੇਟ ਡਾਊਨ ਹੈ, ਹਰ ਇੱਕ ਚੀਜ਼ ਸਪੈਸੀਫਾਈਡ ਹੈ, ਤੇ ਅਸੀਂ ਉਹਨੂੰ ਇੰਪਲੀਮੈਂਟੇਸ਼ਨ ਚ ਕਿਉਂ ਢਿੱਲ ਕਰ ਲਈਏ? ਇੰਪਲੀਮੈਂਟੇਸ਼ਨ ਚ ਢਿੱਲ ਜਿਹੜੀ ਹੈ ਉਹ ਕਿੱਥੇ ਜਾ ਕੇ ਉਹ ਰਿਫਲੈਕਟ ਹੁੰਦੀ ਹੈ? ਲੋਕਾਂ ਦੀ ਪ੍ਰੋਪਰਟੀ, ਲੋਕਾਂ ਦੀ ਲਾਈਫ ਤੇ ਹੁੰਦੀ ਹੈ। ਇੱਕ ਕਿਸੇ ਦੀ ਪ੍ਰੋਪਰਟੀ ਦਾ ਰਿਕਾਰਡ ਖਰਾਬ ਕਰ ਦਿਓ, ਉਹ ਫੈਮਿਲੀ ਤੇ ਰੁੜ ਜਾਏਗੀ ਉਹਦੀ। ਇਹ ਜਿਹੜਾ ਹੈਗਾ ਬੰਦਾ ਤੇ ਚੱਕਰ ਕੱਢਦਾ ਹੀ ਰਹਿ ਜਾਏਗਾ, ਫਿਰ ਵੀ ਪਤਾ ਨਹੀਂ ਠੀਕ ਹੋਵੇ ਨਾ ਠੀਕ ਹੋਵੇ ਉਹ। ਸੋ ਇਹ ਇੰਨਾ ਦੇਖੋ, ਉਹ ਚ ਮੈਂ ਕਹਿਣ ਲੱਗਿਆ ਸੀ ਜਿਹੜਾ ਪ੍ਰੋਪਰਟੀ ਰਿਕਾਰਡ ਹੈ ਜਾਂ ਰੈਵਨਿਊ ਮਹਿਕਮਾ ਹੈ ਜਾਂ ਪੁਲਿਸ ਹੈ, ਇਹ ਦੋ ਕਿਸੇ ਵੀ ਐਡਮਿਨਿਸਟ੍ਰੇਸ਼ਨ ਕਿਸੇ ਵੀ ਸਰਕਾਰ ਦੀ ਬੇਸਿਕ ਸਟਰਕਚਰ ਹੈ। ਜੇ ਇਹ ਠੀਕ ਨਹੀਂ ਹੈ ਤਾਂ ਉਹ ਸੂਬਾ, ਉਹ ਸਰਕਾਰ, ਉਹ ਲੋਕ, ਉਹ ਸੋਸਾਇਟੀ ਤਰੱਕੀ ਨਹੀਂ ਕਰ ਸਕਦੀ, ਉਹਦਾ ਬਿਜ਼ਨਸ ਵੀ

0: ਖਰਾਬ ਹੋਏਗਾ, ਉਹਦਾ ਟ੍ਰੇਡ ਵੀ ਖਰਾਬ ਹੋਏਗਾ, ਉਹਦੀ ਡੇ ਟੂ ਡੇ ਲਾਈਫ ਵੀ ਖਰਾਬ ਹੋਏਗੀ, ਜੇ ਇਹ ਦੋ ਪਾਏਦਾਨ ਜਿਹੜੇ ਹੈਗੇ ਆ ਉਹ ਜੇ ਠੀਕ ਨਹੀਂ ਹੈਗੇ, ਰੈਵਨਿਊ ਰਿਕਾਰਡ ਠੀਕ ਨਹੀਂ ਹੈਗੇ ਤੇ ਪੁਲਿਸ ਦਾ ਮਹਿਕਮਾ ਠੀਕ ਨਹੀਂ ਹੈ।
1: ਦੇਖੋ
0: ਜਿਹੜਾ ਹੈਗਾ ਇਹ ਚ ਦੋ ਚੀਜ਼ਾਂ ਦਾ ਫਰਕ ਹੈ। ਇੱਕ ਤਾਂ ਇਹ ਹੈ ਕਿ ਪੰਜਾਬ ਆਖਰੀ ਸੂਬਾ ਸੀ ਜਿਹੜਾ ਅੰਗਰੇਜ਼ਾਂ ਦੇ ਅਧੀਨ ਆਇਆ। ਅੰਗਰੇਜ਼ ਬੜੇ ਚੁਸਤ ਔਰ ਚਲਾਕ ਜਾਂ ਕਾਮਯਾਬ ਬੰਦੇ ਸੀਗੇ। ਉਹਨਾਂ ਨੇ ਜਿੰਨੀ ਜ਼ਮੀਨਾਂ ਦੇ ਰਿਕਾਰਡ ਬਣਾਉਣ ਦਾ ਸਾਰੇ ਹਿੰਦੁਸਤਾਨ ਚ ਤਜਰਬਾ ਸੀ ਉਹ ਪੰਜਾਬ ਚ ਆ ਕੇ ਵਰਤਿਆ।
1: ਅੱਛਾ ਜੀ।
0: ਕਿਉਂਕਿ ਰਣਜੀਤ ਸਿੰਘ ਨੇ ਉਹਨਾਂ ਨੂੰ ਰੋਕ ਕੇ ਰੱਖਿਆ। ਰਣਜੀਤ ਸਿੰਘ ਦੀ ਡੈਥ ਤੋਂ ਬਾਅਦ 1848-49 ਚ ਜਦੋਂ ਸੈਕਿੰਡ ਸਿੱਖ ਵਾਰ ਹੋਈ ਹੈ ਉਦੋਂ ਉਹਨਾਂ ਦਾ ਪੰਜਾਬ ਤੇ ਪੂਰਾ ਕਬਜ਼ਾ ਹੋਇਆ। ਉਹਨਾਂ ਨੇ ਸਿਸਟਮ ਇਸ ਹਿਸਾਬ ਨਾਲ ਕਿ ਸਾਰੇ ਤਜਰਬੇ ਪੰਜਾਬ ਚ ਬੈਸਟ ਰਿਕਾਰਡ ਦਿੱਤਾ ਜਿਹੜਾ ਪੰਜਾਬ ਨੂੰ ਦਿੱਤਾ ਉਹਨਾਂ ਨੇ।
1: ਅੱਛਾ ਜੀ।
0: ਸਭ ਤੋਂ ਬੈਸਟ ਰਿਕਾਰਡ ਸੀ। ਦੂਜਾ ਪੰਜਾਬ ਦੇ ਲੋਕਾਂ ਦੀ ਜਿਹੜੀ ਹੈ ਉਹ ਜ਼ਮੀਨ ਨਾਲ ਅਟੈਚਮੈਂਟ ਬਹੁਤ ਹੈ। ਦੂਜੇ ਸੂਬਿਆਂ 'ਚ ਸ਼ਾਇਦ ਇੰਨੀ ਅਟੈਚਮੈਂਟ ਨਾ ਹੋਵੇ। ਪੰਜਾਬ ਦਾ ਮਤਲਬ ਹਰਿਆਣਾ ਹਿਮਾਚਲ ਤੇ ਨਾਲ ਹੀ ਹੈ। ਉੱਥੇ ਹੁਣ ਜਿਸ ਤਰ੍ਹਾਂ ਇੱਕ ਛੋਟੀ ਜਿਹੀ ਜਾਣਕਾਰੀ ਹੈ ਕਿ ਰਾਜਸਥਾਨ 'ਚ ਜਿਹੜੀ ਰਜਿਸਟਰੀ ਹੁੰਦੀ ਹੈ ਉਹਦੀ ਕਾਪੀ ਜਿਹੜੀ ਹੈ ਉਹ ਇੱਕ ਉਹਨਾਂ ਦਾ ਸੈਂਟਰਲ ਆਫਿਸ ਅਜਮੇਰ ਹੈ,
1: ਅਜਮੇਰ
0: ਉੱਥੇ ਚਲੀ ਜਾਂਦੀ ਹੈ। ਜੇ ਤੁਹਾਡੇ ਕਿਸੇ ਥਾਂ ਤੋਂ ਕੋਈ ਰਿਕਾਰਡ ਗੁੰਮ ਵੀ ਹੋ ਜਾਏ ਤਾਂ ਉੱਥੇ ਮੇਨਟੇਨ ਕੀਤਾ ਹੋਇਆ। ਦੂਜੀ ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਜੀ ਕਿ ਡਿਜੀਟਲੀ ਹੋਣਾ ਚਾਹੀਦਾ, ਤੁਸੀਂ ਰਿਕਾਰਡ ਮੇਨਟੇਨ ਕਰੋ ਕਿਸੇ ਸੈਂਟਰਲ ਆਫਿਸ ਤੇ ਕਰੋ ਚਾਹੇ ਡਿਜੀਟਲੀ ਕਰੋ। ਟੈਕਨੋਲੋਜੀ ਕਹਿੰਦੀ ਡਿਜੀਟਲੀ ਕਰ ਲਓ ਡਿਜੀਟਲੀ ਕਰ ਲਓ।
1: ਆ ਦੇਖੋ ਬੈਂਕਿੰਗ ਸਿਸਟਮ ਕਿੰਨਾ ਵੱਡਾ ਸੀ, ਸਾਰਾ ਕੰਪਿਊਟਰਾਈਜ਼ਡ ਹੋਇਆ ਹੀ।
0: ਹਾਂ,
1: ਰੈਵਨਿਊ ਰਿਕਾਰਡ ਕਰਨਾ ਕੀ ਔਖਾ ਹੈ।
0: ਹਾਂ, ਉਹਨੂੰ ਤੁਸੀਂ ਡਿਜੀਟਾਈਜ਼ ਕਰ ਲਓ। ਦੂਜਾ ਦੇਖੋ ਹੁਣ ਤੁਸੀਂ ਜਮਾਂ ਜਿਹੜੀ ਤੁਹਾਡੀ ਹੈਗੀ ਹੈ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਪਟਵਾਰੀ ਕੋਲੇ ਕੋਈ ਇਹੋ ਜਿਹੀ ਥਾਂ ਨਹੀਂ ਜਿੱਥੇ ਉਹ ਰਿਕਾਰਡ ਰੱਖ ਸਕੇ। ਰਜਿਸਟਰੀਆਂ ਦੀਆਂ ਕਾਪੀਆਂ ਇੱਕ ਸਰਕਾਰ ਕੋਲੇ ਰਹਿਣੀਆਂ ਜਿਹੜੀਆਂ ਦਫ਼ਤਰ 'ਚ ਰਹਿਣੀਆਂ, ਉਹਨਾਂ ਦੇ ਰੱਖਣ ਲਈ ਥਾਂ ਨਹੀਂ ਹੈਗਾ। ਫਿਰ ਤੁਸੀਂ ਉਹਦਾ ਰਿਕਾਰਡ ਰੂਮ ਸੈਂਟਰਲ ਡਾਇਰੈਕਟ ਲੈਂਡ ਰਿਕਾਰਡ ਦੇ ਦਫ਼ਤਰ 'ਚ ਬਣ ਸਕਦਾ, ਉੱਥੇ ਇੱਕ ਆਲਰੇਡੀ ਰਿਕਾਰਡ ਰੂਮ ਹੈਗਾ, ਇਹ ਖੋਲ ਬਣਾ ਲਿਆ ਜਾਏ। ਜਿੱਥੇ 12 ਸਾਲ ਬਾਅਦ ਪ੍ਰੋਵਿਜ਼ਨ ਇਹ ਹੈ ਕਿ 12 ਸਾਲ ਬਾਅਦ ਰਜਿਸਟਰੀ ਦੀ ਜਿਹੜੀ ਹੈ ਸਰਕਾਰੀ ਕਾਪੀ ਹੈ ਉਹ ਡਿਸਟ੍ਰਿਕਟ 'ਚ ਭੇਜਣੀ ਹੈ, ਲੇਕਿਨ ਡਿਸਟ੍ਰਿਕਟ 'ਚ ਰਿਕਾਰਡ ਰੂਮ ਇੰਨਾ ਹੈਂਡਲ ਨਹੀਂ ਕਰ ਸਕਦਾ। ਤਾਂ ਤੁਸੀਂ ਉਹਨੂੰ ਸੈਂਟਰਲ ਆਫਿਸ 'ਚ ਲੈ ਆਓ, ਡਾਇਰੈਕਟਰ ਲੈਂਡ ਰਿਕਾਰਡ ਦੇ ਇੱਕ ਦਫ਼ਤਰ ਬਣਾ ਦਿਓ ਜਿੱਥੇ ਰਜਿਸਟਰੀਆਂ ਪਈਆਂ ਰਹਿਣ।
1: ਸਾਡੇ ਜਿਹੜੇ ਡਾਇਰੈਕਟਰ ਲੈਂਡ ਰਿਕਾਰਡ ਦਫ਼ਤਰ ਹੈ, ਕਿੰਨਾ ਕੁ ਪੁਰਾਣਾ ਰਿਕਾਰਡ ਹੁੰਦਾ ਉੱਥੇ?
0: ਦੇਖੋ ਉਹਦੇ ਕੋਲੇ ਉਹ ਰਿਕਾਰਡ ਰੱਖਦਾ ਨਹੀਂ ਹੈ
1: ਜੀ,
0: ਉਹਦੇ ਕੋਲੇ ਤਾਂ ਸਿਰਫ ਉਹਨੇ ਰਿਕਾਰਡ ਦਾ ਸੁਪਰਵਿਜ਼ਨ
1: ਜਾਂ ਜਿੱਥੇ ਹੈਗਾ ਡੀਸੀ ਆਫਿਸ ਉੱਥੋਂ ਕਿੱਥੋਂ ਤੱਕ ਹੁੰਦਾ ਰਿਕਾਰਡ?
0: ਉੱਥੇ ਰਿਕਾਰਡ ਸਾਰਾ ਹੋਣਾ ਚਾਹੀਦਾ, ਸਾਰੀਆਂ ਜਮ੍ਹਾਂਬੰਦੀਆਂ ਹੋਣੀਆਂ ਚਾਹੀਦੀਆਂ।
1: ਅੱਛਾ, ਜਦੋਂ ਤੋਂ ਇਹ ਸਿਸਟਮ ਸ਼ੁਰੂ ਹੋਇਆ?
0: ਹਾਂ, ਲੇਕਿਨ ਉਸ ਨੂੰ ਕਿਸੇ ਨੇ ਅਸੈਸ ਥੋੜੇ ਕੀਤਾ ਵੀ ਉਹ ਕਿੱਥੇ ਰੱਖੇਗਾ। ਉਹਦੇ ਕੋਲੇ
1: ਕਈ ਵਾਰੀ ਤਾਂ ਪੰਡਾ ਬੰਨ ਕੇ ਰੱਖਿਆ ਪਿਆ ਹੁੰਦਾ, ਜੋ ਪੰਡਾ ਬੰਨ ਕੇ ਰੱਖਿਆ ਬੰਦਾ ਜਾ ਕੇ ਬੇਹੋਸ਼ ਹੋ ਜਾਏ।
0: ਹੈ? ਹਾਂ,
1: ਬੰਦਾ ਅੰਦਰ ਜਾਵੇ ਤਾਂ ਬੇਹੋਸ਼ ਹੋ ਜਾਏ।
0: ਹਾਂ, ਉਹਦਾ
1: ਪ੍ਰਜ਼ਰਵ ਕਰਨ ਦਾ ਕੋਈ ਹੈ ਹੀ ਨਹੀਂ।
0: ਹੈ ਹੀ ਨਹੀਂ, ਤੁਸੀਂ ਉਹ ਦੇਖੋ ਨਾ, ਮੈਂ ਇਹੋ ਹੀ ਕਹਿ ਰਿਹਾ। ਹੁਣ ਜਿਹੜੀਆਂ ਪਟਵਾਰੀ ਦੀ ਕਾਪੀ ਆ, ਪਟਵਾਰੀ ਕੋਲੇ ਰਹਿਣੀ ਚਾਹੀਦੀ। ਉਹ ਪਿਛਲੇ ਪੁਰਾਣੀ ਕਾਪੀ ਉਹ ਕਿੱਥੋਂ ਲਿਆਏਗਾ? ਉਹਦੇ ਕੋਲ ਰਿਕਾਰਡ ਰੂਮ ਨਹੀਂ ਹੈ। ਉਹ ਕਿੱਥੇ? ਕਿਸੇ ਦੇ ਘਰ ਪਈ ਹੈ, ਕਿਸੇ ਦੇ ਦਫ਼ਤਰ 'ਚ ਪਈ ਹੈ, ਕਿਸੇ ਨੇ ਕੋਈ ਹਾਇਰ ਕੀਤਾ ਹੈ, ਦਫ਼ਤਰ ਉੱਥੇ ਪਈ ਹੈ। ਤੁਸੀਂ ਉਸ ਨੂੰ ਪਟਵਾਰੀ ਦੀ ਕਾਪੀ ਰੱਖਣ ਨੂੰ, ਉਹਨੇ ਜਿਹੜੀ ਜਮ੍ਹਾਂਬੰਦੀ ਵਰਕਿੰਗ ਕਾਪੀ ਆ ਉਹ ਤਾਂ ਮੌਜੂਦਾ ਜਮ੍ਹਾਂਬੰਦੀ ਹੈ, ਪਿਛਲੀਆਂ ਕਾਪੀਆਂ ਕਿੱਥੇ ਰੱਖੀ ਹੋ? ਔਰ ਉਹ ਜਿਹੜਾ ਤੁਸੀਂ ਉਸਦੇ ਪਿਛਲੇ ਉਹਦੇ ਕੋਲ ਰੋਜ਼ਨਾਮਚਾ ਹੈ ਜਿਹਦੇ 'ਚ ਬਹੁਤ ਚੀਜ਼ਾਂ ਰਿਕਾਰਡ ਕੀਤੀਆਂ ਹੁੰਦੀਆਂ ਉਹਨੇ, ਉਹ ਕਿੱਥੇ ਰੱਖੇਗਾ? ਤੁਸੀਂ ਉਹਨੂੰ ਫੈਸਿਲਿਟੀ ਤਾਂ ਦਿਓ, ਸੋਚੋ ਤਾਂ ਸਹੀ। ਤੁਸੀਂ ਵੱਖਰੇ ਰਿਕਾਰਡ ਰੂਮ ਜ਼ਿਲ੍ਹਿਆਂ 'ਚ ਬਣਾ ਦਿਓ, ਉੱਥੇ ਰੱਖੋ। ਤੁਸੀਂ ਡਾਇਰੈਕਟਰ ਲੈਂਡ ਰਿਕਾਰਡ ਦੇ ਹੋਰ ਇੱਕ ਰਿਕਾਰਡ ਰੂਮ ਬਣਾ ਦਿਓ, ਤਾਂ ਕਿ ਰਿਕਾਰਡ ਉਹਨੂੰ ਡਿਜੀਟਾਈਜ਼ ਵੀ ਕਰ ਦਿਓ, ਫਿਜ਼ੀਕਲ ਕਾਪੀ ਵੀ ਰੱਖ ਲਓ, ਡਿਜੀਟਾਈਜ਼ ਵੀ ਕਰ ਦਿਓ। ਪਰ ਤੁਸੀਂ ਥੋੜ੍ਹਾ ਜਿਹਾ ਉਸ 'ਤੇ ਧਿਆਨ ਤੇ ਦਿਓ ਨਾ, ਤਾਂ ਕਿ ਤੁਸੀਂ ਫਿਊਚਰ 'ਚ ਕਹਾਂ, ਇਹ ਤਾਂ ਨਹੀਂ ਕਿ ਸਟੇਟ ਨੇ ਖਤਮ ਹੋ ਜਾਣਾ ਹੈ। ਤੁਸੀਂ ਕਹਾਂ ਨਵੀਆਂ ਪੀੜ੍ਹੀਆਂ ਆਉਣੀਆਂ ਨੇ, ਨਵੇਂ ਲੋਕਾਂ ਨੇ ਆਉਣਾ ਨੇ। ਫਿਰ ਪੰਜਾਬ 'ਚ ਇਹ ਕਿ ਜ਼ਮੀਨਾਂ ਛੋਟੀਆਂ ਹੋ ਰਹੀਆਂ। ਤੁਸੀਂ ਇਸ ਵੇਲੇ ਜਮ੍ਹਾਂਬੰਦੀ ਦੇ ਖਾਤੇ ਜਿਹੜੇ ਆ ਉਹ 6-6, 10-10 ਪੇਜਾਂ 'ਚ ਆ ਰਹੇ ਆ, ਉਹਨਾਂ ਨੂੰ ਛੋਟੇ ਕਰਨ ਦਾ ਤਰੀਕਾ ਲੱਭੋ। ਉਹਨਾਂ ਨੂੰ ਤੁਸੀਂ ਆਪਣਾ ਦੇਖੋ, ਜ਼ਮੀਨ ਦਾ ਜੇ ਤੁਸੀਂ ਕੱਢਣਾ ਚਾਹੋ ਵੀ ਮੇਰਾ ਕਿੰਨੀ ਜ਼ਮੀਨ ਬਣਦੀ ਹੈ, ਤੁਸੀਂ ਕੱਢ ਨਹੀਂ ਸਕਦੇ ਬਹੁਤ।

0: ਅਰੇ ਅਸੀਂ ਰੈਵਨਿਊ ਚ ਹੁੰਦਿਆਂ ਹੋਇਆ ਵੀ ਸੁਜੈਸਟ ਕੀਤਾ ਕਿ ਇਸ ਨੂੰ ਠੀਕ ਕਰਨ ਲਈ ਇੱਕ ਸੈੱਟ ਪ੍ਰੋਸੀਜਰ ਬਣਾਇਆ ਜਾਏ। ਉਹ ਲੇਕਿਨ ਉਹ ਜਦੋਂ ਤੁਸੀਂ ਆਪਣਾ ਕੋਈ ਸੁਜੈਸ਼ਨ ਦਿੰਦੇ ਹੋ ਸਿਰੇ ਤੱਕ ਅਪਰੂਵ ਨਹੀਂ ਹੁੰਦਾ। ਸੋ ਕੋਈ ਤਾਂ ਕਿਸੇ ਪਾਸੇ ਇਸ ਨੂੰ
1: ਅੱਛਾ ਇੱਕ ਗੱਲ ਦੱਸਿਓ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਿਓ
0: ਜੀ।
1: ਮੈਂ ਲਾਸਟ ਸਵਾਲ ਲਊਂਗਾ
0: ਜੀ।
1: ਮਲੋਟ ਵਾਲਾ ਕੀ ਇਸ਼ੂ ਸੀ? ਇੱਕ ਬਹੁਤ ਦੇਰ ਪਹਿਲਾਂ ਤੁਹਾਡੇ ਧਿਆਨ ਚ ਆਇਆ ਸੀਗਾ।
0: ਦੇਖੋ ਮਲੋਟ ਦਾ ਇਸ਼ੂ ਇਹ ਸੀਗਾ ਕਿ ਮਲੋਟ ਵਿੱਚ ਜਿਹੜੀ ਚੱਕਬੰਦੀ ਹੋਈ 1962 ਚ,
1: ਅੱਛਾ ਜੀ,
0: ਉਹ ਮਲੋਟ ਸ਼ਹਿਰ ਜਿਹੜਾ ਉਹ ਦੋ ਪਿੰਡਾਂ ਦੀ ਜ਼ਮੀਨ ਚ ਹੈ, ਸ਼ੇਖੂ ਤੇ ਮਲੋਟ ਹਿੱਟ ਸਾਹਿਬ।
1: ਅੱਛਾ ਜੀ।
0: ਉਸ ਚ ਚੱਕਬੰਦੀ ਵਾਲਾ ਨੇ ਗਲਤੀ ਕੀਤੀ ਕਿ ਜਿਹੜੇ ਲੋਕਾਂ ਦੇ ਸੀਗੇ ਪਲਾਟ ਜਾਂ ਜਿਹੜੀਆਂ ਥਾਵਾਂ ਸੀਗੀਆਂ ਉਹਨਾਂ ਦੀ ਮਾਲਕੀ ਚ ਸੀਗੀਆਂ। ਉਹ ਮਾਲਕੀ ਵਾਲਿਆਂ ਨੇ ਉਹਨਾਂ ਨੇ ਉਹਨਾਂ ਦੀ ਮਾਲਕੀ ਤੋੜ ਕੇ ਇੱਕ ਖਾਤੇ ਚ ਪਾਤੀਆਂ, ਕੋਈ ਉਹਦਾ ਮੈਨੂੰ ਪੂਰੀ ਤਰ੍ਹਾਂ ਨਾਂ ਯਾਦ ਨਹੀਂ, ਕੋਈ ਗੰਜ ਦੇ ਨਾਂ ਤੇ ਸੀ, ਇੱਕ ਕੋਈ ਹੋਰ ਨਾਂ ਤੇ, ਉਹਨਾਂ ਨੇ ਲੋਕਾਂ ਦੀ ਮਾਲਕੀ ਉਡਾ ਹੀ ਦਿੱਤੀ। ਉੱਥੇ ਇੱਕ ਬੜਾ ਚੰਗਾ ਤਹਿਸੀਲਦਾਰ ਸੀ ਚਰਨਦੇਵ ਸਿੰਘ ਮਾਨ, ਉਹਨੇ ਇਹ ਚੀਜ਼, ਮੈਂ ਉਸ ਵੇਲੇ ਰੈਵਨਿਊ ਚ ਸੀਗਾ, ਉਹਨੇ ਮੇਰੇ ਧਿਆਨ ਚ ਲਿਆਂਦੀ ਕਿ ਜੀ ਇੱਥੇ ਪ੍ਰੋਬਲਮ, ਲੋਕਾਂ ਦੀਆਂ ਰਜਿਸਟਰੀਆਂ ਹੋ ਰਹੀਆਂ ਸੀ, ਇੰਤਕਾਲ ਨਹੀਂ ਹੋ ਸਕਦੇ ਕਿਉਂਕਿ ਮਾਲਕੀ ਰਿਕਾਰਡਡ ਨਹੀਂ ਸੀ। ਉਸ ਚ ਉਹਦੀ ਤਹਿਸੀਲਦਾਰ ਦੇ ਚੀਜ਼ ਲਿਆਉਣ ਨਾਲ ਅਸੀਂ ਸਰਕਾਰ ਦੇ ਲੈਵਲ ਤੇ ਸਟੈਪ ਲਏ, ਔਰ ਇੱਥੋਂ ਤੱਕ ਸਟੈਪ ਲਏ ਉਹਨਾਂ ਦੇ 1962-63 ਤੋਂ ਬਾਅਦ ਦੇ ਸਾਰੇ ਇੰਤਕਾਲ ਛੰਟਣੇ ਪਏ ਕਿਉਂਕਿ ਲੋਕਾਂ ਨੇ ਪਲਾਟਾਂ ਦੀਆਂ ਘਰਾਂ ਦੀਆਂ ਸੇਲ ਪਰਚੇਸ ਕੀਤੀਆਂ ਹੋਈਆਂ ਸੀ। ਉਸ ਦੀਆਂ ਜਿਹੜੀਆਂ ਹੈਗੀਆਂ ਟੈਕਨੀਕਲੀ ਜਾਂ ਲੀਗਲੀ ਕਈ ਇਸ਼ੂ ਉਹਦੇ ਚ ਇਨਵੋਲਵ ਸੀਗੇ। ਤੁਸੀਂ ਜਮ੍ਹਾਂਬੰਦੀ ਤੋੜ ਨਹੀਂ ਸਕਦੇ ਭਾਵੇਂ ਗਲਤ ਹੈ, ਨਵੀਂ ਜਮ੍ਹਾਂਬੰਦੀ ਬਣਾਉਣ ਲਈ ਜਿਹੜੀਆਂ ਜਮ੍ਹਾਂਬੰਦੀਆਂ ਪਿਛਲੀਆਂ ਸੀ ਉਹਨਾਂ ਨੂੰ ਤੋੜਨਾ ਪਿਆ, ਤੋੜ ਕੇ ਜਿਹਨਾਂ ਲੋਕਾਂ ਨੇ ਉੱਥੇ ਪਲਾਟ ਸੀ ਉਹਨਾਂ ਨਾਲ ਹਰ ਹਫਤੇ ਸਾਡੀਆਂ ਮੀਟਿੰਗਸ ਹੁੰਦੀਆਂ ਸੀ ਕਿ ਤੁਹਾਡੇ, ਫਿਰ ਲੋਕਾਂ ਦੇ ਜਿਹੜੇ ਹੈ ਉਹ ਡੈਥ ਹੋ ਗਈਆਂ ਸੀ, ਉਹਨਾਂ ਦੀ ਸਕਸੈਸ਼ਨ ਸੀ।
2: ਮਾਨ ਸੰਗ 10:00
3: You are listening to Fairchild Radio CHKF FM 94.7, a multicultural radio station in Calgary.